ਤਕਨੀਕ ਸੰਤਿਆਇਆ ਇੰਨਾ ਜਨਤਾ ਕੇ ਵਸ ਸਨੈਕ ਦੇਵੀ ਚੱਕ ਪਾਇਆ ਇੱਕ ਨਾਮੇ ਤੂੰ ਮੇਲੇ ਕਾ ਪੁੱਤ ਚੁਕਵਾਇਆ ਗੁਰ ਕਿਰਪਾ ਕੀ ਜਾ।

خط التقييم تبع الباي.

ਚੀਜ਼ ਕਰਨ ਭਾਵੇਂ ਹਰ ਕੁਝ ਲਗਾਉਂਦਾ ਰਿਹਾ ਕਰ ਨਮਸਕਾਰ ਤੇ ਮਨ ਸਾਰਿਆ ਜਰਿਆ ਜਰਿਆ

ਸਾਇਆ ਜਿਸ ਵਿੱਚ ਵਡਿਆ ਗਿਆ ਸਾਇਆ ਮੇਰੇ ਤਨ ਕੀ ਆਇਆ ਜਦ ਸੁਭਾਨ ਤਾਂ ਮਨ ਵਸਾਇਆ ਕਰ ਹੁਕਮ ਇਸ ਤਹਾਤ ਘਰ ਵਿੱਚੋਂ ਮਾਰ ਕਰਿਆ।

حسن لك.

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ

ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਵਡਹੰਸ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਜਿਸ ਵਿੱਚੋਂ ਅੱਜ ਦਾ ਇਹ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 574 ਦੇ ਉੱਪਰ ਸਭਾਈਮਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿੰਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਰਾਮ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਦੀਦਾਰ ਨਹੀਂ ਕੀਤਾ, ਜਿਨ੍ਹਾਂ ਨੂੰ ਮਨੁੱਖਾ ਜਨਮ 'ਤੇ ਪ੍ਰਾਪਤ ਹੋਇਆ ਹੈ ਪਰ ਇਸ ਮਨੁੱਖਾ ਜਨਮ ਦੇ ਵਿੱਚ ਸਤਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਨਹੀਂ ਹੋਇਆ। ਅੱਜ ਆਪਾਂ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਹੈ, ਕਿਵੇਂ ਕਰਾਂਗੇ? ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਕੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਸਤਿਗੁਰੂ ਜੀ ਦਾ ਦਰਸ਼ਨ ਹੁੰਦਾ ਹੈ। ਦਰਸ਼ਨ ਕੇਵਲ ਇਹ ਨਹੀਂ ਕਿ ਰੁਮਾਲਾ ਸਾਹਿਬ ਜਿਹੜਾ ਉਹ ਚੁੱਕ ਕੇ ਦੇਖ ਲਿਆ ਅਤੇ ਮੈਂ ਆਖਾਂ ਮੈਨੂੰ ਗੁਰੂ ਦਾ ਦਰਸ਼ਨ ਹੋ ਗਿਆ, ਇੱਦਾਂ ਨਹੀਂ। ਦਰਸ਼ਨ ਹੋਣਾ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਗੁਰਬਾਣੀ ਨੂੰ ਸਮਝਾਂਗੇ, ਗੁਰੂ ਦੀ ਗੱਲ ਨੂੰ ਸਮਝਾਂਗੇ, ਫਿਰ ਸਾਨੂੰ ਇੱਦਾਂ ਹੈ ਕਿ ਅਸੀਂ ਗੁਰੂ ਦਾ ਦਰਸ਼ਨ ਕੀਤਾ ਹੈ। ਇਹ ਇੱਕ ਸਾਡੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਰੁਮਾਲਾ ਸਾਹਿਬ ਚੁੱਕ ਕੇ ਦੇਖ ਲਿਆ ਅਤੇ ਗੁਰੂ ਦਾ ਦਰਸ਼ਨ ਹੋ ਗਿਆ। ਦਰਸ਼ਨ ਹੈ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਸੁਣਾਂਗੇ। ਆਸਾ ਕੀ ਵਾਰ ਦਾ ਕੀਰਤਨ ਹੋਇਆ, ਜਿਨ੍ਹਾਂ ਨੇ ਪਿਆਰ ਨਾਲ ਭਿੱਜ ਕੇ ਉਹਨੂੰ ਸੁਣਿਆ ਉਹ ਸੁਣ ਕੇ ਦਰਸ਼ਨ ਕਰ ਰਹੇ ਨੇ। ਜੇ ਅਸੀਂ ਪੜ੍ਹ ਰਹੇ ਹਾਂ ਤਾਂ ਅਸੀਂ ਪੜ੍ਹ ਕੇ ਦਰਸ਼ਨ ਕਰਨਾ, ਪਰ ਜਿਹਨੇ ਦਰਸ਼ਨ ਕੀਤਾ ਹੀ ਨਹੀਂ, ਭਾਵ ਜਿਹਨੇ ਨਾ ਬਾਣੀ ਸੁਣੀ ਹੈ ਨਾ ਬਾਣੀ ਪੜ੍ਹੀ ਹੈ ਅਤੇ ਨਾ ਹੀ ਇਹ ਗੁਰਬਾਣੀ ਦਾ ਜਾਪ ਕੀਤਾ ਹੈ, ਜਿਹਨੇ ਬਿਲਕੁਲ ਹੀ ਦਰਸ਼ਨ ਕੀਤੇ ਹੀ ਨਹੀਂ, ਉਹਦਾ ਫਿਰ ਜੀਵਨ ਜਿਹੜਾ ਉਹ ਨਿਹਫਲ ਹੈ, ਬਿਰਥਾ ਹੈ, ਉਹ ਜੀਵਨ ਕਿਸੇ ਕੰਮ ਦਾ ਨਹੀਂ ਹੈ। ਇਹਨਾਂ ਅੱਖਾਂ ਨੇ ਦੁਨੀਆ ਦੇਖੀ ਹੈ, ਬਹੁ ਰੰਗ ਦੇਖੇ ਨੇ, ਪਰ ਜੇ ਵਾਹਿਗੁਰੂ ਦਾ ਦਰਸ਼ਨ ਨਹੀਂ ਕੀਤਾ ਤਾਂ ਇਹ ਜਿਹੜਾ ਜੀਵਨ ਹੈ ਇਹ ਬੇਕਾਰ, ਕਿਸੇ ਕੰਮ ਦਾ ਨਹੀਂ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜੇ ਕੰਨਾਂ ਦੇ ਵਿੱਚ ਸਤਿਗੁਰੂ ਦੀ ਬਾਣੀ ਨਹੀਂ ਪਈ, ਇਹ ਕੰਨ ਵੀ ਧ੍ਰਿਗ ਨੇ। ਜਿਹੜੇ ਦੁਨੀਆ ਦੀਆਂ ਗੱਲਾਂ ਤਾਂ ਸਾਰੀ ਸਾਰੀ ਦਿਹਾੜੀ ਸੁਣਦੇ ਨੇ ਪਰ ਗੁਰੂ ਦੀ ਗੱਲ ਨਹੀਂ ਸੁਣਦੇ, ਫਿਰ ਇਹ ਜਿਹੜੇ ਕੰਨ ਨੇ ਇਹ ਧ੍ਰਿਗ ਹਨ। ਇਹ ਅੱਖਾਂ ਦੁਨੀਆ ਦੇ ਰੰਗ ਸਾਰਾ ਦਿਨ ਦੇਖਦੀਆਂ ਨੇ ਔਰ ਅੱਖਾਂ ਦੀ ਲੋਹ ਵੀ ਘੱਟ ਗਈ ਦੇਖਦੇ ਦੇਖਦੇ, ਪਰ ਅੱਖਾਂ ਹਜੇ ਵੀ ਨਹੀਂ ਰੱਜਦੀਆਂ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਰੰਗ ਤਮਾਸ਼ੇ ਦੇਖ ਕਰ ਕਰਕੇ ਹਜੇ ਵੀ ਅੱਖਾਂ ਨਹੀਂ ਰੱਜਦੀਆਂ, ਗੁਰੂ ਦਾ ਦਰਸ਼ਨ ਕੀਤਾ ਹੀ ਨਹੀਂ। ਕਦੇ ਗੁਟਕਾ ਸਾਹਿਬ ਲੈ ਕੇ, ਪੋਥੀ ਸਾਹਿਬ ਲੈ ਕੇ, ਕਦੇ ਗੁਰਬਾਣੀ ਦਾ ਪਾਠ ਇਹਨਾਂ ਅੱਖਾਂ ਨਾਲ ਕੀਤਾ ਹੀ ਨਹੀਂ ਹੈ। ਦੁਨੀਆ ਦੇ ਰੰਗ ਤਮਾਸ਼ੇ ਦੇਖੇ ਔਰ ਦੇਖਣ ਨੂੰ ਅੰਦਰ ਚਾਉ ਹਰ ਵੇਲੇ ਬਣੇ ਹੈ, ਫਿਰ ਇਹ ਵੀ ਅੱਖਾਂ ਧ੍ਰਿਗ ਨੇ, ਫਿਟਕਾਰਯੋਗ ਨੇ।
ਜੇ ਇਹ ਰਸਨਾ ਇਹ ਜ਼ੁਬਾਨ ਸਾਰੀ ਦਿਹਾੜੀ ਦੁਨੀਆਂ ਦੇ ਬੋਲ ਬੋਲਦੀ ਹੈ, ਸਾਰੀ ਦਿਹਾੜੀ ਦੁਨੀਆਂ ਦੀਆਂ ਗੱਲਾਂ ਕਰਦੀ ਹੈ, ਅਤੇ ਜੇ ਇਹ ਜ਼ੁਬਾਨ ਸਤਿਗੁਰੂ ਦੀ ਬਾਣੀ ਨਹੀਂ ਪੜ੍ਹਦੀ ਹੈ ਤਾਂ ਫਿਰ ਇਹ ਸਾਡੀ ਜ਼ੁਬਾਨ ਵੀ ਤ੍ਰਿਗ ਹੈ। ਜੇ ਇਹਨਾਂ ਹੱਥਾਂ ਦੇ ਨਾਲ ਸੇਵਾ ਨਹੀਂ ਹੈ, ਹੱਥ ਵੀ ਤ੍ਰਿਗ ਨੇ, ਪੈਰਾਂ ਨਾਲ ਚੱਲ ਕੇ ਅਸੀਂ ਸਤਿਗੁਰੂ ਦੇ ਦਰ 'ਤੇ ਨਹੀਂ ਆ ਸਕਦੇ ਤਾਂ ਇਹ ਪੈਰ ਵੀ ਤ੍ਰਿਗ ਨੇ। ਅਤੇ ਫਿਰ ਜੇ ਅੱਖਾਂ ਕਿਸੇ ਕੰਮ ਦੀਆਂ ਨਹੀਂ, ਕੰਨ ਕਿਸੇ ਕੰਮ ਦੇ ਨਹੀਂ, ਜ਼ੁਬਾਨ ਕਿਸੇ ਕੰਮ ਦੀ ਨਹੀਂ, ਹੱਥ ਕਿਸੇ ਕੰਮ ਦੇ, ਪੈਰ ਕਿਸੇ ਕੰਮ ਦੇ ਨਹੀਂ, ਫਿਰ ਸਾਡੇ ਪੱਲੇ ਹੈ ਕੀ ਹੈ? ਫਿਰ ਤਾਂ ਜੀਵਨ ਸਾਡਾ ਜਿਹੜਾ ਉਹ ਨਿਕੰਮਾ ਹੈ, ਫਿਟਕਾਰਯੋਗ ਹੈ। ਇਸੇ ਲਈ ਮਹਾਰਾਜ ਨੇ ਸਰੀਰ ਨੂੰ ਝੰਜੋੜਿਆ ਸੀ ਕਿ ਤੁਸੀਂ ਵੀ ਰੋਜ਼ ਆਪਣੇ ਸਰੀਰ ਨੂੰ ਝੰਜੋੜਿਆ ਕਰੋ ਤਾਂ ਕਿ ਇਹ ਹੋਸ਼ ਵਿੱਚ ਆਵੇ। ਰੋਜ਼ ਰੋਜ਼ ਅਸੀਂ ਆਪਣੇ ਸਰੀਰ ਨੂੰ ਝੰਜੋੜਨਾ ਹੈ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਹਨੂੰ ਥੋੜ੍ਹਾ ਇੱਦਾਂ ਸਮਝ ਲਿਓ, ਅੱਜ ਬਹੁਤ ਐਸੇ ਬੱਚੇ ਨੇ ਜਿਹੜੇ ਕਹਿੰਦੇ ਮਾਂ ਬਾਪ ਨੂੰ ਕਿ ਅਸੀਂ ਤੁਹਾਨੂੰ ਦੇਖਣਾ ਵੀ ਨਹੀਂ ਚਾਹੁੰਦੇ। ਬੜੇ ਬਹੁਤ ਐਸੇ ਨੇ ਬੱਚੇ ਕਹਿੰਦੇ ਤੁਸੀਂ ਆਪਣੀ ਸ਼ਕਲ ਸਾਨੂੰ ਨਾ ਦਿਖਾਇਆ ਕਰੋ, ਹੱਦ ਹੋ ਗਈ। ਜਿਨ੍ਹਾਂ ਨੇ ਜੰਮਿਆ, ਪਾਲਿਆ, ਵੱਡਾ ਕੀਤਾ, ਕਾਮਯਾਬ ਬਣਾਇਆ, ਅੱਜ ਇੰਨਾ ਕਾਮਯਾਬ ਹੋ ਗਿਆ ਕਿ ਮਾਂ ਨੂੰ ਦੇਖਣਾ ਨਹੀਂ ਚਾਹੁੰਦਾ, ਪਿਤਾ ਨੂੰ ਦੇਖਣਾ ਨਹੀਂ ਚਾਹੁੰਦਾ। ਜੇ ਮਾਂ ਬਾਪ ਬਜ਼ੁਰਗ ਨੇ ਸਾਹਮਣੇ ਆ ਜਾਣ ਤਾਂ ਫਿਰ ਅੱਖਾਂ ਕੱਢਦਾ ਹੈ ਕਿ ਤੁਸੀਂ ਮੇਰੀਆਂ ਅੱਖਾਂ ਸਾਹਮਣੇ, ਬਹੁਤ ਨੇ ਐਸੇ, ਇਹ ਸੱਚਾਈ ਹੈ। ਜਿਹੜੇ ਢਿੱਡੋਂ ਜੰਮੇ ਹੋਏ ਹੀ ਮਾਂ ਬਾਪ ਨੂੰ ਕਹਿੰਦੇ ਆ ਅਸੀਂ ਤੁਹਾਨੂੰ ਦੇਖਣਾ ਹੀ ਨਹੀਂ ਚਾਹੁੰਦੇ, ਤੇ ਫਿਰ ਜਿਸ ਸਤਿਗੁਰੂ ਨੇ ਸਾਡੇ 'ਤੇ ਇੰਨੀ ਵੱਡੀ ਕਿਰਪਾ ਕੀਤੀ ਹੈ, ਤੱਤੀ ਤਵੀ 'ਤੇ ਮਹਾਰਾਜ ਬੈਠੇ ਆ, ਤਿਲਕ 'ਤੇ ਜੰਜੂ ਦਾ ਰਾਖਾ ਸਤਿਗੁਰੂ ਜੀ ਬਣ ਗਏ ਆ, ਆਪਣਾ ਸਰਬੰਸ ਸਤਿਗੁਰੂ ਜੀ ਵਾਰਦੇ ਆ, ਅਤੇ ਅਸੀਂ ਕਈ ਐਸੇ ਨੇ ਜਿਹੜੇ ਗੁਰੂ ਦੇ ਦਰ 'ਤੇ ਆਉਣਾ ਹੀ ਨਹੀਂ ਚਾਹੁੰਦੇ, ਸਮਾਂ ਹੀ ਨਹੀਂ ਲੱਗਦਾ। ਇੰਨੇ ਮਾਇਆਵੀ ਪਦਾਰਥਾਂ 'ਚ ਗਲਤਾਨ ਹੋਏ ਪਏ ਆ, ਉਹ ਆਉਣ ਹੋਰ ਹੋਰ ਥਾਵਾਂ 'ਤੇ ਤਾਂ ਭੱਜੇ ਜਾ ਸਕਦੇ ਆ, ਹੋਰ ਹੋਰ ਥਾਵਾਂ ਵਾਸਤੇ ਤਾਂ ਸਮਾਂ ਨਿਕਲ ਆਉਂਦਾ ਹੈ, ਪਰ ਸਤਿਗੁਰੂ ਦੇ ਲਈ ਨਹੀਂ। ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜਨ ਵਾਸਤੇ ਨਹੀਂ, ਫਿਰ ਉਹ ਜੀਵਨ ਕੀ ਹੋਏਗਾ? ਨਿਕੰਮਾ ਹੀ ਹੈ, ਫਿਟਕਾਰਯੋਗ ਹੈ। ਕਦੇ ਉਹਨਾਂ ਮਾਂ ਬਾਪ ਨੂੰ ਪੁੱਛ ਕੇ ਦੇਖੋ, ਰੋ ਰੋ ਕੇ ਤੁਹਾਨੂੰ ਦੱਸਣਗੇ ਜਿਨ੍ਹਾਂ ਨੇ ਇੰਨੀਆਂ ਉਮੀਦਾਂ ਲਾਈਆਂ ਕਿ ਅਸੀਂ ਇਹ ਬੱਚੇ ਨੂੰ ਜਨਮ ਦਿੱਤਾ, ਪਾਲਿਆ, ਪੋਸਿਆ, ਵੱਡਾ ਕੀਤਾ, ਅੱਜ ਕਾਮਯਾਬ ਹੋ ਗਿਆ, ਪਰ ਕਾਹਦੀਆਂ ਖੁਸ਼ੀਆਂ? ਮਾਂ ਬਾਪ ਨੂੰ ਹੀ ਭੁੱਲ ਗਿਆ, ਅੱਜ ਮਾਂ ਬਾਪ ਨੂੰ ਦੇਖਣਾ ਵੀ ਨਹੀਂ ਚਾਹੁੰਦਾ। ਅਸੀਂ ਇੰਨੇ ਮਾਇਆ ਧਾਰੀ ਹੋ ਗਏ ਹਾਂ ਕਿ ਅਸੀਂ ਨਿਤਨੇਮ ਵੀ ਨਹੀਂ ਕਰ ਸਕਦੇ, ਇੰਨੇ ਮਾਇਆ ਧਾਰੀ ਹੋ ਗਏ ਹਾਂ ਕਿ ਸਾਡੇ ਕੋਲੋਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਹੁੰਦਾ। ਅੰਮ੍ਰਿਤ ਵੇਲੇ ਸਾਡੇ ਕੋਲੋਂ ਉੱਠ ਵੀ ਨਹੀਂ ਹੁੰਦਾ, ਨਿਤਨੇਮ ਵੀ ਨਹੀਂ ਹੁੰਦਾ। ਅਸੀਂ ਗੁਟਕਾ ਸਾਹਿਬ ਲੈ ਕੇ, ਪੋਥੀ ਸਾਹਿਬ ਲੈ ਕੇ ਗੁਰੂ ਮਹਾਰਾਜ ਦੀ ਬਾਣੀ ਪੜ੍ਹੀਏ ਅਤੇ ਨਾਲ ਦਰਸ਼ਨ ਕਰੀਏ, ਪਰ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ। ਜਿਨ੍ਹਾਂ ਦੇ ਕੋਲ ਹੈ, ਜਿਹੜੇ ਨਿੱਤ ਦਰਸ਼ਨ ਕਰਦੇ ਆ ਗੁਰਬਾਣੀ ਵਿੱਚੋਂ ਦੀ, ਮੁਬਾਰਕ ਹੈ ਉਹਨਾਂ ਦੇ ਤਾਂ ਚਰਨਾਂ ਦੀ ਧੂੜੀ ਮੰਗੀ ਹੈ, ਉਹ ਤੇ ਮਹਾਨ ਨੇ। ਜਿਹੜੇ ਰੋਜ਼ ਇਹ ਆਖਦੇ ਆ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ,
पूरन कर्म होए प्रभ मेरा। जेड़े रोज उठदियां सार कहिंदे आ गुरु जी के दर्शन को बल जाऊं। महाराज जी तुहाडे दर्शन तो सदके जावां, मेरा तो दिन ही तुहाडे दीदार करके शुरू हुंदा है, ते जे तुहाडे दीदार ना होण ते मैनूं इदां लगदा वी जिवें मेरी आत्मक मौत हो गई है, मैं तो मुरदा ही तुरिया फिरदा। इसलिए महाराज जी ने आख्या जिन्हें वाहिगुरु जी तेरा दर्शन पाया ही नहीं है उदा जीवन बिरथा बेअर्थ है, किसे काम दा नहीं, उते अन्ना ते बौला है। दुनिया दिसदी है पर सतगुरु नहीं दिसदा, दुनिया दिसदी है मां बाप नहीं दिसदे, ये फिर एहो जिहां नूं असीं कहांगे ये त्रिग ने फिटकार योग ने। गुरु रामदास महाराज जी कृपा कर दे जिन्नी दर्शन सतगुर पुरख ना पाया राम, हे राम जी हे रब जी जिन्हां ने सत पुरख सतगुरु दे दीदार कीते ही नहीं। तिन नह फल जन्म सब बिरथा गवाया राम। सब उन्हें अपना जन्म निफल कर लिया, फल दुनियावी तो मिल सकते हैं पर ओ फल नहीं मिलना कामयाबी वाला, जिन्हों कहते फल गुण आनंद उपार्जन हर सज्जन प्रगटे, ओ फल नहीं मिल, वह गुण नू फल लगना है तो ये अवगुणा नाल भरिया है, अवगुणा नू ओ फल नहीं लगना कामयाबी वाला सफलता वाला। वो जन्म अपना नेह फल तो रहत कर लिया, हुण वो फल नहीं मिलना। ते जे कामयाबी वाला फल नहीं मिलिया फिर जन्म सब बिरथा गवाया, ये जन्म जेड़ा सी बिरथा बेअर्थ गवा लिया, ये मुड़ के ये जन्म नहीं मिलना। असी हुण मायाधारी हो गए हैं, सानू दुनिया दे पदार्थ चंगे लगते हैं, ये रस भोगने चंगे लगते हैं, ते की ये जन्म केवल रस भोगण वास्ते ही मिले है। मनुखा जन्म तो मिलया सी कर बंदे तू बंदगी जिचर घट मैं सा, पर तू ना वाहिगुरु दे दीदार करदा ना नाम दी कमाई करदा, रैन गवाई सोए कै दिवस गवाया, खाए हीरे जैसा जन्म है कौडी बदले जाए। तो महाराज गुरु रामदास पातशाह जी आखते ने उदा जन्म बिरथा है बेअर्थ, वो जन्म लेखे विच नहीं लगते जेडे सतगुरु जी का दर्शन नहीं करते ने। गुरु रामदास महाराज कृपा कर समझाउंदे।

ਉਹਨਾਂ ਨੇ ਆਪਣਾ ਜਨਮ ਟੋਟਲੀ ਸਾਰੇ ਦਾ ਸਾਰਾ ਹੀ ਜਨਮ ਬਿਰਥਾ ਗਵਾ ਲਿਆ, ਅਤੇ ਜਿਹਨੇ ਬਿਰਥਾ ਗਵਾਇਆ ਉਹ ਕੋਈ ਗੁਰਮੁਖ ਨਹੀਂ ਹੈ। ਉਹ ਕੌਣ ਹੈ? ਉਹ ਸਾਕਤ ਹੈ। ਸਾਕਤ ਮਤਲਬ ਜਿਹਦੀ ਵਾਹਿਗੁਰੂ ਜੀ ਨਾਲੋਂ ਸਾਂਝ ਬਿਲਕੁਲ ਹੀ ਟੁੱਟ ਚੁੱਕੀ ਹੈ, ਉਹ ਸਾਕਤ ਹੈ। ਜੇ ਕੋਈ ਬੇਮੁਖ ਹੋਇਆ ਹੈ ਤਾਂ ਚਲੋ ਫਿਰ ਮੁਖ ਫਿਰ ਜਾਏਗਾ, ਫਿਰ ਗੁਰਮੁਖ ਹੋ ਜਾਏਗਾ, ਪਰ ਜਿਹੜਾ ਸਾਕਤ ਹੈ ਉਹ ਤਾਂ ਟੁੱਟ ਹੀ ਚੁੱਕਾ, ਉਹਨੇ ਤਾਂ ਸਾਂਝ ਹੀ ਤੋੜ ਲਈ, ਉਹਦਾ ਤਾਂ ਹੁਣ ਜੁੜਨਾ ਹੀ ਬੜਾ ਔਖਾ ਹੈ। ਜਿਹੜੇ ਗੁਰੂ ਸਾਹਿਬ ਜੀ ਨੂੰ ਵਿਦਾਵਾ ਦੇ ਕੇ ਗਏ ਉਹ ਮੁੜ ਆਏ ਨਾ, ਆ ਕੇ ਕਹਿੰਦੇ ਮਹਾਰਾਜ ਟੁੱਟੀ ਗੰਢ ਦਿਓ ਸਾਡੀ, ਇਹ ਵਿਦਾਵਾ ਪਾੜ ਦਿਓ, ਅਸੀਂ ਬੇਮੁੱਖ ਹੋ ਗਏ ਸਾਂ। ਮਹਾਰਾਜ ਨੇ ਵਿਦਾਵਾ ਪਾੜ ਦਿੱਤਾ ਔਰ ਮਹਾਨ ਕਰ ਦਿੱਤਾ ਉਹਨਾਂ ਨੂੰ। ਪਰ ਜਿਹੜਾ ਸਾਕਤ ਹੈ ਉਹ ਤਾਂ ਬਿਲਕੁਲ ਸਾਂਝ ਤੋੜ ਹੀ ਦਿੱਤੀ ਹੈ ਨਾ, ਉਹ ਕਹਿੰਦਾ ਵੀ ਮੈਂ ਹੁਣ ਇੱਧਰ ਮੁੱਖ ਕਰਨਾ ਹੀ ਕੋਈ ਨਹੀਂ। ਅਤੇ ਮਹਾਰਾਜ ਕਹਿੰਦੇ ਜਿਹੜਾ ਸਾਕਤ ਹੈ ਨਾ ਤੂੰ ਉਹਦੀ ਸੰਗਤ ਨਾ ਕਰ ਲਈ, ਨਹੀਂ ਤਾਂ ਤੇਰੀ ਵੀ ਸਾਂਝ ਅੱਧ ਵਿਚਕਾਰੋਂ ਟੁੱਟ ਜਾਣੀ ਹੈ, ਜਿਹੜੀ ਜੁੜਨੀ ਬੜੀ ਔਖੀ ਹੈ। ਸਾਕਤ ਮੁੱਖ ਨ ਜੋਰੀ ਹੈ, ਅੱਧ ਵਿੱਚੋਂ ਟੁੱਟੈ। ਗੁਰਬਾਣੀ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨ ਮਹਾਰਾਜ ਕਹਿੰਦੇ ਸਾਕਤ ਨਾਲ ਮੂੰਹ ਨਾ ਜੋੜ। ਜਿਹਦੇ ਮੁੱਖ ਤੋਂ ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਜਿਹੜਾ ਮੁੱਖ ਤੋਂ ਵਾਹਿਗੁਰੂ ਦਾ ਨਾਮ ਨਹੀਂ ਲੈਂਦਾ ਉਹਦੇ ਨਾਲ ਮੂੰਹ ਨਾ ਜੋੜ, ਭਾਵ ਉਹਦਾ ਸੰਗ ਨਾ ਕਰ। ਜਿਹੜਾ ਨੇਤਰਾਂ ਤੋਂ ਵਾਹਿਗੁਰੂ ਦਾ ਦੀਦਾਰ ਨਹੀਂ ਕਰਦਾ, ਰੰਗ ਤਮਾਸ਼ੇ ਦੇਖਦਾ ਰਹਿੰਦਾ ਹੈ, ਕਹਿੰਦੇ ਉਹਦੇ ਨਾਲ ਤੂੰ ਆਪਣੀ ਸਾਂਝ ਨਾ ਪਾ, ਉਹਦੇ ਨਾਲ ਮੂੰਹ ਨਾ ਜੋੜ। ਜਿਹੜਾ ਕੰਨਾਂ ਤੋਂ ਵਾਹਿਗੁਰੂ ਜੀ ਦਾ ਨਾਮ ਸੁਣਦਾ ਹੀ ਨਹੀਂ ਹੈ ਉਹਦੇ ਨਾਲ ਮੁੱਖ ਨਾ ਜੋੜ, ਨਹੀਂ ਤਾਂ ਉਹਦੀ ਤਾਂ ਸਾਂਝ ਟੁੱਟੀ ਟੁੱਟੀ ਹੈ, ਤੇਰੀ ਵੀ ਨਾਲ ਹੀ ਟੁੱਟ ਜਾਣੀ ਹੈ। ਸਾਕਤ ਦਾ ਸੰਗ ਕਰਕੇ ਸਾਕਤ ਹੀ ਹੋਣਾ ਹੈ। ਗੁਰਮੁਖ ਦਾ ਸੰਗ ਕਰਾਂਗੇ ਗੁਰਮੁਖ ਹੋ ਜਾਵਾਂਗੇ, ਮਨਮੁਖ ਦਾ ਸੰਗ ਕਰਾਂਗੇ ਮਨਮੁਖ ਹੋ ਜਾਵਾਂਗੇ। ਅੰਮ੍ਰਿਤ ਖੰਡੇ ਦੀ ਪੌਲ ਲੈਣ ਵਾਲੇ ਦਾ ਸੰਗ ਕਰਾਂਗੇ, ਅਸੀਂ ਵੀ ਕਹਾਂਗੇ ਖੰਡੇ ਦੀ ਪੌਲ ਲੈਣੀ ਹੈ, ਅਤੇ ਕਿਸੇ ਨਸ਼ੇੜੀ ਦਾ ਸੰਗ ਕਰਾਂਗੇ ਅਤੇ ਫਿਰ ਮੰਗ ਵੀ ਨਸ਼ੇ ਦੀ ਕਰਾਂਗੇ, ਕਿਉਂਕਿ ਆਦਤ ਉੱਦਾਂ ਦੀ ਪੈ ਜਾਣੀ ਹੈ। ਇਹ ਤਾਂ ਹੁਣ ਸਾਡੇ 'ਤੇ ਡਿਪੈਂਡ ਹੈ ਅਸੀਂ ਸੰਗਤ ਕਿੱਦਾਂ ਦੀ ਕਰਨੀ ਹੈ, ਫਿਰ ਰੰਗਤ ਉੱਦਾਂ ਦੀ ਹੋਈ ਆਉਣੀ ਹੈ। ਇਹ ਨਹੀਂ ਕਿ ਮਾੜੀ ਸੰਗਤ ਕਰਾਂ ਅਤੇ ਕਹਾਂ ਜੀ ਰੱਬ ਜੀ ਮੈਨੂੰ ਰੰਗਤ ਚੰਗੀ ਦੇ ਦਿਓ, ਇੱਦਾਂ ਨਹੀਂ ਹੋਣਾ। ਜੈਸੀ ਸੰਗਤ ਵੈਸੀ ਰੰਗਤ। ਮਹਾਰਾਜ ਕਹਿੰਦੇ ਸਾਕਤ ਮੁੱਖ ਨਾ ਜੋਰੀਏ, ਅੱਧ ਵਿੱਚੋਂ ਟੁੱਟੈ। ਉਹਨਾਂ ਦੀ ਅੱਧ ਵਿਚਕਾਰੋਂ ਸਾਂਝ ਟੁੱਟ ਜਾਂਦੀ ਹੈ। ਕਬੀਰ ਸਾਹਿਬ ਨੇ ਸਾਕਤਾਂ ਬਾਰੇ ਬਹੁਤ ਕੁਛ ਬੋਲਿਆ। ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਕੀ ਸੰਗਤ ਐਸੀ ਹੈ ਜੈਸੀ ਲਸਣ ਕੀ ਖਾਨ। ਲਸਣ ਕਹਿੰਦੇ ਨੇ ਜਿਵੇਂ ਲਸਣ ਦੀ ਖਾਣ ਹੋਵੇ, ਜਿੱਥੇ ਮਰਜ਼ੀ ਕੋਨੇ 'ਤੇ ਬੈਠ ਕੇ ਤੁਸੀਂ ਉਹਨੂੰ ਖਾਓ, ਉਹ ਲਸਣ ਦੀ ਜਿਹੜੀ ਸੁਗੰਧੀ ਹੈ ਉਹਦੀ ਜਿਹੜੀ ਜਾਂ ਕਹਿ ਲਓ ਦੁਰਗੰਧ ਹੈ ਉਹ ਉੱਥੇ ਆਈ ਜਾਣੀ ਹੈ, ਪਤਾ ਹੀ ਲੱਗ ਜਾਣਾ ਵੀ ਇੱਥੇ ਲਸਣ ਪਿਆ। ਸਾਕਤ ਦਾ ਪਤਾ ਲੱਗ ਜਾਂਦਾ, ਮਨਮੁੱਖ ਦਾ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਹਾਲਾਂਕਿ ਲਸਣ ਦੇ ਵਿੱਚ ਗੁਣ ਹੁੰਦੇ ਆ, ਇੱਥੇ ਗੁਣ ਨਹੀਂ, ਉਹਦੇ ਵਿੱਚੋਂ ਜਿਹੜੀ ਸਮੈਲ ਆਉਂਦੀ ਹੈ ਉਹਦਾ ਜ਼ਿਕਰ ਕੀਤਾ ਗਿਆ ਹੈ, ਉਹ ਮਾੜੀ ਹੈ, ਉਹ ਚੰਗੀ ਨਹੀਂ ਲੱਗਦੀ, ਪਰ ਉਹਦੇ ਵਿੱਚ ਦੇਖੋਗੇ ਤਾਂ ਗੁਣ ਨੇ। ਸਿਰਫ ਇੱਥੇ ਉਹ ਲਿਆ ਗਿਆ ਕਿ ਜਿਹੜੀ ਲਸਣ ਵਿੱਚੋਂ ਸਮੈਲ ਆਉਂਦੀ ਹੈ ਉਹ ਪਤਾ ਲੱਗ ਜਾਂਦਾ ਦੂਰੋਂ ਹੀ ਵੀ ਇੱਥੇ ਆਹ ਲਸਣ ਹੈ ਜਾਂ ਇਹਨੇ ਖਾਧਾ ਹੈ। ਮਨਮੁੱਖ ਦਾ ਸੰਗ ਵੀ ਇੱਦਾਂ ਦਾ ਹੈ। ਇਸ ਲਈ ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ ਤਾਉ ਕਿਛ ਲਾਗੈ ਦਾਗ। ਤੁਸੀਂ ਕਾਲੇ ਭਾਂਡੇ ਨੂੰ ਹੱਥ ਲਾਓਗੇ ਤਾਂ ਕੁਛ ਨਾ ਕੁਛ ਤਾਂ ਕਾਲਖ ਲੱਗੇਗੀ ਨਾ।
ਜੇ ਤੁਸੀਂ ਕੋਈ ਕਾਲਖ ਨਾਲ ਭਰਿਆ ਭਾਂਡਾ ਹੈ ਉਹਨੂੰ ਤੁਸੀਂ ਚੁੱਕ ਕੇ ਇੱਥੋਂ ਇੱਥੇ ਰੱਖੋ ਤੇ ਹੱਥ ਤੇ ਕਾਲਖ ਤਾਂ ਲੱਗੇਗੀ। ਸਾਕਤ ਦੀ ਸੰਗਤ ਕਰਾਂਗੇ ਮਨਮੁੱਖਾਂ ਦੀ ਤੇ ਉਹਨਾਂ ਦਾ ਰੰਗ ਤੇ ਚੜੇਗਾ ਹੀ ਚੜੇਗਾ। ਸਾਡੇ ਆ ਨੌਜਵਾਨ ਧੀਆਂ ਪੁੱਤਰ ਅੱਜ ਫੈਸ਼ਨ ਦੀ ਦੁਨੀਆ ਦੇ ਵਿੱਚ ਗੁੰਮ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਰੰਗਤ ਹੀ ਐਸੀ ਚੜ ਰਹੀ, ਸੰਗਤ ਹੀ ਇੱਦਾਂ ਦੀ ਮਿਲੀ ਹੈ। ਬੜੀ ਵਾਰ ਜ਼ਿਕਰ ਕੀਤਾ ਕਿ ਮਾਪਿਆਂ ਨੂੰ ਪਹਿਲੇ ਪੁੱਤਾਂ ਦਾ ਡਰ ਹੁੰਦਾ ਸੀ ਕਿ ਇਹ ਨਸ਼ੇ ਵੱਲ ਨਾ ਲੱਗ ਜਾਣ, ਪਰ ਅੱਜ ਤੇ ਧੀਆਂ ਦਾ ਡਰ ਲੱਗਾ ਹੋਇਆ, ਜਵਾਨ ਜਵਾਨ ਧੀਆਂ ਨਸ਼ੇ ਦੀਆਂ ਆਦੀ ਹੋ ਰਹੀਆਂ ਨੇ। ਅੱਜ ਸਮਾਜ ਵਿੱਚ ਦੇਖੋ ਨਿਕਲ ਕੇ ਸਾਡੀਆਂ ਧੀਆਂ ਦੇ ਕੀ ਹਾਲ ਹੋ ਰਹੇ ਆ, ਕਿਉਂਕਿ ਸੰਗਤ ਇੱਦਾਂ ਦੀ ਮਿਲ ਗਈ ਘਰੋਂ ਤੇ ਉਹਨਾਂ ਨੂੰ ਮਾਪਿਆਂ ਨੇ ਚੰਗੀ ਚੰਗਾ ਭਲਾ ਤੋਰਿਆ ਸੀ, ਅੱਗੋਂ ਸੰਗਤ ਹੀ ਉੱਦਾਂ ਦੀ ਮਿਲ ਗਈ। ਉਹ ਸੰਗਤ ਦੀ ਰੰਗਤ ਨੇ ਐਸਾ ਅਸਰ ਪਾਇਆ ਉਹ ਨਸ਼ੇ ਵੱਲ ਤੁਰ ਪਈਆਂ। ਅਤੇ ਇਹ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਮੇਰੀਆਂ ਧੀਆਂ ਤੱਕ ਇਹ ਆਵਾਜ਼ ਪਹੁੰਚ ਜਾਏ ਉਹਨਾਂ ਧੀਆਂ ਤੱਕ ਜਿਹੜੇ ਨਸ਼ੇ ਕਰਦੀਆਂ ਨੇ, ਵੀ ਇਹ ਜਿਹੜਾ ਨਸ਼ਾ ਹੈ ਨਾ, ਨਸ਼ਾ ਇਹ ਤੁਹਾਡੇ ਬਲੱਡ ਵਿੱਚ ਚਲੇ ਜਾਣਾ ਹੈ, ਅਤੇ ਜਦੋਂ ਇਹ ਤੁਹਾਡੇ ਬਲੱਡ ਵਿੱਚ ਚਲਾ ਗਿਆ ਤੁਹਾਡੀ ਕੁੱਖ 'ਚੋਂ ਧੀਆਂ ਪੁੱਤਾਂ ਨੇ ਜਨਮ ਲੈਣਾ ਹੈ, ਅਤੇ ਤੁਸੀਂ ਆਪਣਾ ਸੁੱਖ ਦੇਖ ਰਹੇ ਹੋ ਵੀ ਮੈਂ ਨਸ਼ਾ ਕੀਤਾ ਅਤੇ ਮੈਨੂੰ ਮਸਤੀ ਆ ਗਈ ਹੈ, ਪਰ ਜਿਹੜਾ ਤੁਹਾਡੇ ਬਲੱਡ ਵਿੱਚ ਉਹ ਨਸ਼ਾ ਚਲਾ ਗਿਆ ਤੁਹਾਡੀ ਕੁੱਖ ਵਿੱਚੋਂ ਜਿਹੜਾ ਧੀ ਪੁੱਤ ਪੈਦਾ ਹੋਣਾ ਉਹਦੇ ਅੰਦਰ ਵੀ ਉਹੀ ਅਸਰ ਹੋਣਾ ਹੈ, ਕਿਉਂਕਿ ਬਲੱਡ ਉਹੀ ਹੈ ਨਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਹਾਰਾਜ ਜੀ ਕਹਿੰਦੇ ਮਾਂ ਦਾ ਬਲੱਡ ਹੈ ਉਸ ਬੱਚੇ ਦੇ ਵਿੱਚ, ਔਰ ਜਿਹੜਾ ਉਹਨੇ ਉਹ ਦੁੱਧ ਪੀਣਾ ਉਹ ਵੀ ਤਾਂ ਬਲੱਡ ਦਾ ਹੀ ਬਣਿਆ ਹੋਇਆ ਹੈ। ਇਹਦਾ ਮਤਲਬ ਉਹ ਨਸ਼ਾ ਹੀ, ਮਾਂ ਆਪਣੇ ਬੱਚਿਆਂ ਨੂੰ ਨਸ਼ਾ ਹੀ ਪਿਆਏਗੀ, ਫਿਰ ਉਹਨੂੰ ਅੱਜ ਸਮਝਣਾ ਪਏਗਾ ਵੀ ਮੈਂ ਕਿਹੜੇ ਰਸਤੇ ਤੁਰ ਪਈ ਹਾਂ। ਅੱਜ ਉਹਨੂੰ ਹੋਸ਼ ਵਿੱਚ ਆਉਣਾ ਪਏਗਾ ਵੀ ਇਹ ਕੱਲ੍ਹ ਨੂੰ ਮੇਰੀ ਕੁੱਖ 'ਚੋਂ ਜਨਮ ਲੈਣ ਵਾਲੇ ਬੱਚਿਆਂ ਲਈ ਨਰਕ ਨਾ ਬਣ ਜਾਏ, ਮੈਂ ਤਾਂ ਸੁੱਖ ਭੋਗ ਰਹੀ ਹਾਂ, ਮੈਂ ਤਾਂ ਇਹਦਾ ਨਸ਼ੇ ਦੇ ਆਦੀ ਹੋ ਕੇ ਮਸਤੀ ਦੇ ਵਿੱਚ ਤੁਰੀ ਫਿਰਦੀ, ਪਰ ਇਹਦਾ ਜਿਹੜਾ ਨੁਕਸਾਨ ਮੇਰੇ ਬੱਚਿਆਂ ਨੂੰ ਭੁਗਤਣਾ ਪਏਗਾ। ਪਰ ਉਹ ਨਹੀਂ ਇਸ ਗੱਲ ਨੂੰ ਸਮਝ ਰਹੇ ਕਿਉਂਕਿ ਸੰਗਤ ਹੀ ਐਸੀ ਹੈ। ਹਾਂ, ਜੇ ਅਸੀਂ ਬਚਪਨ ਵਿੱਚ ਇਹਨਾਂ ਨੂੰ ਪੱਕੇ ਚੰਗੀ ਤਰ੍ਹਾਂ ਰੰਗ ਦਈਏ ਨਾ ਚੰਗੀ ਤਰ੍ਹਾਂ, ਫਿਰ ਜਿੰਨੀ ਮਰਜ਼ੀ ਮਾੜੀ ਸੰਗਤ ਵਿੱਚੋਂ ਦੀ ਨਿਕਲ ਕੇ ਆਉਣ, ਇਹਨਾਂ 'ਤੇ ਅਸਰ ਨਹੀਂ ਹੋਏਗਾ। ਇਹ ਵੀ ਧਿਆਨ ਰੱਖਣਾ। ਚੰਡੀਗੜ੍ਹ ਦੇ ਵਿੱਚ ਅੱਗੇ ਜ਼ਿਕਰ ਕੀਤਾ ਸੀ ਪਹਿਲਾਂ, ਚੰਡੀਗੜ੍ਹ ਦੇ ਵਿੱਚ ਇੱਕ ਧੀ ਪੜ੍ਹਨ ਵਾਸਤੇ ਆਈ ਹੈ। ਮਾਂ ਬਾਪ ਨੇ ਉਹਨਾਂ ਨੂੰ ਉਹਨੂੰ ਭੇਜਿਆ ਸੀ ਕਿ ਧੀਏ, ਇਸ ਘਰ ਦੀ ਇੱਜ਼ਤ, ਮਾਂ ਬਾਪ ਦਾ ਪਿਆਰ ਸਤਿਕਾਰ ਤੂੰ ਨਾਲ ਲੈ ਕੇ ਚੱਲੀ ਹੈ, ਇਹ ਨਾ ਸੋਚੀ ਮੈਂ ਪੜ੍ਹਨ ਲਈ ਚੱਲੀ ਹਾਂ, ਨਾਲ ਘਰ ਦੀ ਇੱਜ਼ਤ ਵੀ ਲੈ ਕੇ ਚੱਲੀ ਹੈ। ਇਹ ਤੇਰੇ ਹੱਥ ਹੈ ਕਿ ਇੱਜ਼ਤ ਬਣਾਉਣੀ ਹੈ ਕਿ ਇੱਜ਼ਤ ਮਿਟਾਉਣੀ ਹੈ। ਇਹ ਤਾਂ ਧੀ ਦੇ ਹੱਥ ਹੈ ਨਾ ਕਿ ਬਾਪ ਪਿਤਾ ਦੀ ਪੱਗ ਸਿਰ ਦੇ ਉੱਤੇ ਸ਼ਾਨ ਬਣ ਕੇ ਉੱਚੀ ਰੱਖਣੀ ਹੈ ਕਿ ਉਹਨੂੰ ਨੀਵਾਂ ਕਰਕੇ ਕਿਸੇ ਦੇ ਕਦਮਾਂ 'ਚ ਰਖਾਉਣਾ ਹੈ। ਇਹ ਤਾਂ ਧੀ ਪੁੱਤ ਨੂੰ ਪਤਾ ਨਾ ਵੀ ਮੈਂ ਆਪਣੇ ਪਿਤਾ ਦੀ ਪੱਗ ਨੂੰ ਉੱਚਾ ਰੱਖਣਾ ਹੈ ਕਿ ਉਹਨੂੰ ਨੀਵਾਂ ਕਰਨਾ ਹੈ। ਹੁਣ ਉਹ ਜਿਹੜੀਆਂ ਅੱਗੋਂ ਉਹਨੂੰ ਸਹੇਲੀ, ਇਹ ਸੱਚਾਈ ਹੈ, ਚੰਡੀਗੜ੍ਹ ਦੀ ਘਟਨਾ, ਇਹ ਉਹ ਸਹੇਲੀਆਂ ਉਹਨੂੰ ਮਿਲ ਗਈਆਂ ਇਸ ਤਰ੍ਹਾਂ ਦੀਆਂ, ਜਿਹੜੇ ਰੂਮ ਵਿੱਚ ਉਹ ਰਹਿੰਦੀਆਂ ਸਨ ਉਹ ਫੈਸ਼ਨ ਵਾਲੀਆਂ ਸੀ। ਇਹ ਆਪਣਾ ਪੂਰਾ ਸਿਰ ਤੋਂ ਲੈ ਕੇ ਪੈਰ ਤੱਕ ਸਰੀਰ ਇਹਨੇ ਢੱਕ ਕੇ, ਸਿਰ ਦੇ ਉੱਤੇ ਹਰ ਵੇਲੇ ਦੁਪੱਟਾ ਰੱਖਣਾ, ਚੁੰਨੀ ਰੱਖਣੀ। ਹੁਣ ਤਾਂ ਹਾਲਾਤ ਇੱਦਾਂ ਦੇ ਹੋ ਗਏ ਆ ਕਿ ਗੁਰੂ ਦਰ 'ਤੇ ਆਉਣ ਲੱਗਿਆਂ ਵੀ ਸਾਨੂੰ ਪ੍ਰਬੰਧ ਕਰਕੇ ਰੱਖਣਾ ਪਏਗਾ, ਜਾਂ ਰੱਖਿਆ ਵੀ ਹੋਇਆ ਕਈ ਥਾਵਾਂ 'ਤੇ ਕਿ ਇਹ ਘਰੋਂ ਤਾਂ ਚੁੰਨੀਆਂ ਲਿਆਉਣੀਆਂ ਭੁੱਲ ਗਈਆਂ ਸਾਡੀਆਂ ਧੀਆਂ, ਫਿਰ ਉਹ ਇਹਨਾਂ ਨੂੰ ਇੱਥੇ ਮਿਲਣਗੀਆਂ, ਕਮ ਸੇ ਕਮ ਮੱਥਾ ਟੇਕਣ ਲਈ ਸਿਰ 'ਤੇ ਚੁੰਨੀ ਤਾਂ ਹੋਣੀ ਚਾਹੀਦੀ ਹੈ ਨਾ। ਇੰਨਾ ਸਾਡਾ ਮਾਇੰਡ ਜਿਹੜਾ ਉਹ ਇੰਨਾ ਖਰਾਬ ਹੋ ਗਿਆ
ਇਹ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਚੱਲੇ ਕਿੱਥੇ ਹਾਂ ਔਰ ਜਾਣਾ ਕਿੱਦਾਂ ਹੈ। ਜਦੋਂ ਕਹਿੰਦੇ ਉਹਦੀਆਂ ਸਹੇਲੀਆਂ ਨੇ ਉਹਦੇ 'ਤੇ ਦਬਾਅ ਪਾਇਆ, ਜ਼ੋਰ ਪਾਇਆ ਵੀ ਕੀ ਐਵੇਂ ਤੂੰ ਪਿੰਡਾਂ ਪੇਂਡੂ ਜੀ ਬਣ ਕੇ ਰਹਿੰਦੀਆਂ, ਸਾਡੀ ਗੱਲਾਂ ਬਹੁਤ ਨੇ ਵਿੱਚੋਂ ਨਿਕਲਦੀਆਂ। ਅੱਜ ਤਾਂ ਅਸੀਂ ਪੰਜਾਬੀ ਵੀ ਬੋਲੀਏ ਨਾ, ਪੰਜਾਬੀ ਸਾਡੀ ਜਿਹੜੀ ਬੋਲੀ ਆ ਇਹ ਬੜੀ ਮਹਿੰਗੀ ਬੋਲੀ ਆ, ਇਹ ਮਹਾਨ ਬੋਲੀ ਆ ਜਿਹੜੀ ਸਾਨੂੰ ਗੁਰਬਾਣੀ ਨਾਲ ਜੋੜਦੀ ਆ। ਪਰ ਅਸੀਂ ਅੱਜ ਇੰਨੇ ਪੜ੍ਹੇ ਲਿਖੇ ਹੋ ਗਏ ਹਾਂ ਕਿ ਪੰਜਾਬੀ ਵੀ ਸਾਨੂੰ ਹੁਣ ਪੇਂਡੂ ਲੱਗਣ ਲੱਗ ਪਈ ਹੈ। ਹਿੰਦੀ ਬੋਲ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਇੰਗਲਿਸ਼ ਬੋਲ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਅਤੇ ਪੰਜਾਬੀ ਤੋਂ ਸਾਨੂੰ ਨਫ਼ਰਤ ਹੁੰਦੀ ਪਈ ਹੈ। ਇਹ ਸਾਡੀ ਮਾਂ ਹੈ ਅਤੇ ਮਾਂ ਨੂੰ ਮਤਰਈ ਕਰਾਂਗੇ ਅਤੇ ਸਾਨੂੰ ਸੁੱਖ ਕਿੱਥੋਂ ਮਿਲੇਗਾ। ਖੈਰ ਅਗਾਂਹ ਤੋਂ ਅਗਾਂਹ ਫਿਰ ਗੱਲਾਂ ਬਹੁਤ ਨਿਕਲਦੀਆਂ ਨੇ। ਜਦੋਂ ਧੀ 'ਤੇ ਦਬਾਅ ਪਾਇਆ ਉਹਨੇ ਆਖਿਆ ਵੀ ਮੈਂ ਆਈ ਹਾਂ ਇੱਥੇ ਪੜ੍ਹਨ ਲਈ, ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਲੈ ਕੇ ਆਈ ਹਾਂ ਔਰ ਇੱਜ਼ਤ ਹੀ ਲੈ ਕੇ ਜਾਣਾ, ਮੈਂ ਤੁਹਾਡੇ ਵਾਂਗੂ ਅੱਧ ਘੜ ਕੱਪੜੇ ਨਹੀਂ ਪਾਉਣੇ, ਨਾ ਮੈਂ ਰਾਤ ਨੂੰ ਕਲੱਬਾਂ 'ਚ ਜਾਣਾ, ਨਾ ਨਸ਼ੇ ਕਰਨੇ ਆ, ਮੈਂ ਆਪਣੇ ਮਾਂ ਬਾਪ ਦੀ ਸਿੱਖਿਆ ਲੈ ਕੇ ਆਈ ਹਾਂ। ਬੜਾ ਉਹਦੇ 'ਤੇ ਜ਼ੋਰ ਪਾਉਣਾ। ਸ਼ੁਰੂ ਸ਼ੁਰੂ 'ਚ ਤਾਂ ਉਹ ਬੜਾ ਰੋਂਦੀ ਵੀ ਰਹੀ ਆ ਵੀ ਮੈਂ ਕਿੱਥੇ ਆ ਗਈ, ਪਰ ਉਹਨੇ ਆਖਿਆ ਨਹੀਂ, ਮੈਂ ਆਪਣਾ ਧਿਆਨ ਪੜ੍ਹਾਈ ਦੇ ਵਿੱਚ ਹੀ ਦੇਣਾ, ਮਾਂ ਬਾਪ ਦੀਆਂ ਸਿੱਖਿਆਵਾਂ ਚੇਤੇ ਰੱਖਣੀਆਂ। ਉਹ ਅੱਜ ਕਾਮਯਾਬ ਹੋ ਗਈ, ਪਰ ਉਹਨੇ ਆਪਣਾ ਪਹਿਰਾਵਾ ਨਹੀਂ ਬਦਲਿਆ, ਆਪਣਾ ਰਹਿਣ ਸਹਿਣ ਨਹੀਂ ਬਦਲਿਆ, ਅਤੇ ਬੜੀ ਇੱਜ਼ਤ ਨਾਲ ਆਪਣੇ ਘਰ, ਮਾਂ ਬਾਪ ਨੂੰ ਵੀ ਫਕਰ ਹੋਇਆ ਨਾ ਵੀ ਜਿਵੇਂ ਤੋਰਿਆ ਸੀ ਤਿਵੇਂ ਹੀ ਸਾਡੀ ਧੀ ਘਰ ਆਈ ਹੈ, ਪੂਰੇ ਮਹੱਲੇ ਵਿੱਚ ਪੂਰੇ ਨਗਰ ਦੇ ਵਿੱਚ ਉਹਨਾਂ ਦੀ ਵਾਹ ਵਾਹ ਹੋ ਰਹੀ ਹੈ। ਪਰ ਕਰਨ ਵਾਲਾ ਕੌਣ ਸੀ? ਉਹ ਧੀ ਕਰਵਾਉਣ ਵਾਲੀ ਤਾਂ ਉਹ ਸੀ ਨਾ, ਪਰ ਮਨਮੁੱਖਾਂ ਨੇ ਤਾਂ ਪੂਰਾ ਜ਼ੋਰ ਪਾਇਆ। ਉਹਨਾਂ ਆਖਿਆ ਨਹੀਂ ਤੂੰ ਸਾਡੇ ਨਾਲ ਰਲ, ਉਹ ਕਹਿੰਦੇ ਨਹੀਂ ਮੈਂ ਇੱਥੇ ਤੁਹਾਡੇ ਨਾਲ ਰਲਣ ਵਾਸਤੇ ਨਹੀਂ ਆਈ। ਜੇ ਹਰ ਇੱਕ ਧੀ ਇੱਦਾਂ ਸੋਚ ਲਵੇ, ਹਰ ਇੱਕ ਪੁੱਤ ਇੱਦਾਂ ਸੋਚ ਲਵੇ। ਮਹਾਰਾਜ ਜੀ ਕਹਿੰਦੇ ਨਹੀਂ ਤਾਂ ਧਿਆਨ ਰੱਖਿਓ, ਜੇ ਅੰਦਰ ਰੰਗਤ ਨਾ ਨਾ ਹੋਈ ਤੇ ਸਾਕਤ ਦਾ ਸੰਗ ਮਿਲ ਗਿਆ, ਅੱਧ ਵਿੱਚੋਂ ਟੁੱਟੈ ਸਾਂਝ ਵਿਚਕਾਰੋਂ ਟੁੱਟ ਜਾਣੀ ਹੈ, ਜਿਹਦੇ ਨਾਲ ਫਿਰ ਜੁੜਨਾ ਬੜਾ ਔਖਾ ਹੋਏਗਾ। ਜੇ ਕੋਈ ਮਨਮੁੱਖ ਹੈ, ਸਾਕਤ ਹੈ, ਜਿਹੜਾ ਵਿਕਾਰਾਂ ਦੇ ਰੰਗਾਂ ਵਿੱਚ ਰੰਗਿਆ ਹੈ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਨਹੀਂ ਤਾਂ ਫਿਰ ਉਹ ਜੇ ਕਾਲਖ ਨੂੰ ਹੱਥ ਲੱਗ ਗਿਆ ਤੇ ਉਹ ਕਾਲਖ ਹੱਥ ਨੂੰ ਲੱਗ ਗਈ, ਭਾਵ ਜੀਵਨ ਵਿੱਚ ਦਾਗ ਲੱਗ ਜਾਣੇ ਆ। ਇਸ ਲਈ ਕਬੀਰ ਸੰਗਤ ਕਰੀਏ ਸਾਧਕੀ, ਬਹੁਤ ਬਚਨ ਨੇ ਕਬੀਰ ਸਾਹਿਬ ਜੀ ਦੇ ਗੁਰਬਾਣੀ ਵਿੱਚ ਜਿਹੜੇ ਸਾਕਤ ਦੇ ਪਰਥਾਏ ਉਚਾਰਨ ਕੀਤੇ ਆ। ਕਹਿੰਦੇ ਸੰਗਤ ਕਰਨੀ ਹੈ ਸਾਧ ਦੀ ਕਰ, ਸਾਧ ਦਾ ਮਤਲਬ ਜਿਹਨੇ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ, ਸਾਧਾ ਨਹੀਂ ਜਿਹੜੇ ਥਾਂ ਥਾਂ ਦੇ ਉੱਤੇ ਧਰਮ ਦੇ ਅਡੰਬਰ ਰਚ ਕੇ ਧਰਮ ਦਾ ਚੋਲਾ ਪਾ ਕੇ ਅਤੇ ਗੱਦੀਆਂ ਲਾ ਕੇ ਬੈਠੇ ਆ, ਇਹ ਸਾਧ ਨਹੀਂ, ਇਹ ਬਾਹਰੋਂ ਸਾਧ ਆ, ਅੰਦਰ ਪਤਾ ਨਹੀਂ ਕੀ ਕੁਛ ਭਰਿਆ। ਸਾਧ ਦਾ ਅਰਥ ਹੁੰਦਾ ਜਿਹਨੇ ਅੰਦਰੋਂ ਸਵਾਰ ਲਿਆ, ਸਾਧ ਲਿਆ ਆਪਣੀ ਜ਼ਿੰਦਗੀ ਨੂੰ, ਕਿਸੇ ਜ ਸਵਾਰੇ ਹੋਏ ਦੀ ਸੰਗਤ ਕਰ, ਉਹ ਤੈਨੂੰ ਵੀ ਅੰਦਰੋਂ ਸਵਾਰ ਦੇਗਾ। ਇਸ ਲਈ ਮਾੜੀ ਸੰਗਤ ਨਹੀਂ, ਸਾਨੂੰ ਚੰਗਿਆਂ ਦੀ ਸੰਗਤ ਕਰਨ ਲਈ ਆਖਿਆ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹਨੇ ਕਦੇ ਗੁਰੂ ਦਾ ਸਤਿਗੁਰੂ ਦਾ ਦੀਦਾਰ ਹੀ ਨਹੀਂ ਕੀਤਾ, ਨਾ ਬਾਣੀ ਪੜ੍ਹੀ, ਕਿਉਂਕਿ ਸਤਿਗੁਰੂ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜੇ ਕਹਿੰਦੇ ਆ ਵੀ ਕੱਲ ਮਿਲਦੇ ਨੇ ਬੜੇ ਆਉਂਦੇ ਆ, ਸਿਰਫ ਰੁਮਾਲਾ ਚੁੱਕ ਕੇ ਦਿਖਾ ਦਿਓ, ਉਹ ਕਦੇ ਗੁਰੂ ਦਾ ਹੁਕਮ ਨਹੀਂ ਸੁਣਦੇ, ਵੀ ਧਿਆਨ ਰੱਖਣਾ, ਕਿਉਂਕਿ ਦਰਸ਼ਨ ਤੇ ਗੁਰੂ ਦੇ ਹੁਕਮ ਵਿੱਚ ਸੀ। ਹੁਕਮ ਨਹੀਂ ਉਹਨਾਂ ਨੇ ਗੁਰੂ ਮਹਾਰਾਜ ਦਾ ਸੁਣਿਆ, ਸਿਰਫ ਆਪਣੇ ਰੰਗ ਵਿੱਚ ਰੰਗੇ ਆਏ ਤੇ ਰੰਗੇ ਚਲੇ ਗਏ।
ਸਤਿਗੁਰੂ ਜੀ ਦੇ ਨਾਲ ਪ੍ਰੇਮ ਪਾਈਏ। ਗੱਲਾਂ ਫਿਰ ਦੇਖੋ ਬੜੀਆਂ ਨੇ ਕਰਨ ਵਾਲੀਆਂ, ਸੰਗਤਾਂ ਆਉਂਦੀਆਂ ਨੇ, ਗੁਰੂ ਮਹਾਰਾਜ ਦੇ ਪ੍ਰਕਾਸ਼ ਆ, ਸਹਿਜ ਪਾਠ ਕਰਦੀਆਂ ਸੰਗਤਾਂ, ਪਰ ਉੱਥੇ ਵੀ ਇੱਦਾਂ ਲੱਗਦਾ ਵੀ ਜਿਵੇਂ ਅਸੀਂ ਅਹਿਸਾਨ ਕਰ ਰਹੇ ਹੁੰਦੇ ਹਾਂ। ਮੈਂ ਹਾਂ ਬੜੀ ਵਾਰ ਕਿਹਾ ਸਤਿਗੁਰੂ ਦੇ ਚਰਨਾਂ 'ਚ ਪ੍ਰੇਮ ਨਾਲ ਆਇਆ ਕਰੋ, ਪ੍ਰੇਮ ਨਾਲ ਜੁੜਿਆ ਕਰੋ, ਪ੍ਰੇਮ ਨਾਲ ਬਾਣੀ ਸਾਵਧਾਨ ਸਾਵਧਾਨ ਇਕਾਗਰ ਚੀਤ ਹੋ ਕੇ ਬਾਣੀ ਪੜ੍ਹਿਆ ਕਰੋ। ਉੱਥੇ ਕਈ ਵਾਰ ਚਵਰ ਸਾਹਿਬ ਵੀ ਇੰਨੀ ਸਪੀਡ ਫੜੀ ਹੁੰਦੀ ਹੈ, ਦੇਖ ਕੇ ਹੈਰਾਨ ਹੁੰਦੀ ਹੈ, ਹੁਣ ਹੁੰਦਾ ਵੀ ਇਹ ਕਰ ਕੀ ਰਿਹਾ। ਪਿਆਰ ਨਾਲ ਚਵਰ ਸਾਹਿਬ ਦੀ ਸੇਵਾ ਕਰੋ, ਪਰ ਉੱਥੇ ਤਾਂ ਸਪੀਡ ਫੜੀ ਹੁੰਦੀ ਆ, ਇੱਕ ਮਿੰਟ 'ਚ ਆਇਆ ਅਤੇ ਇੱਕ ਮਿੰਟ 'ਚ ਉਹ ਗਿਆ। ਮੈਂ ਸੇਵਾ ਕਰਕੇ ਆਇਆ, ਇਹਨੂੰ ਸੇਵਾ ਕਵਾਂਗੇ ਆਪਾਂ? ਸਤਿਗੁਰੂ ਮਹਾਰਾਜ ਜੀ ਦੇ ਕਈ ਬਾਣੀ ਜਿਹੜੀ ਆ ਉਹ ਪੜ੍ਹਦੇ ਕੋਈ ਨਹੀਂ ਹੈ, ਰੁਮਾ ਇਹ ਦੇਖਣ ਨੂੰ ਮਿਲਦਾ, ਰੁਮਾਲਾ ਸਾਹਿਬ ਚੁੱਕਦੇ ਆ, ਮੱਥਾ ਲਾ ਲਿਆ ਗੁਰੂ ਸਾਹਿਬ ਦੀ ਬਾਣੀ ਦੇ ਨਾਲ, ਭਾਵੇਂ ਉਹ ਪਸੀਨੇ ਨਾਲ ਭਰਿਆ ਹੋਵੇ, ਨੱਕ ਲਾ ਦਿੱਤਾ ਗੁਰੂ ਸਾਹਿਬ ਨਾਲ ਵੀ ਅਸੀਂ ਗੁਰੂ ਦਾ ਦਰਸ਼ਨ ਕਰਕੇ ਆਏ ਹਾਂ, ਪਰ ਹੁਕਮ ਗੁਰੂ ਦਾ ਇੱਕ ਵਾਰੀ ਨਹੀਂ ਸੁਣਿਆ। ਗੁਰੂ ਦੀ ਇੱਕ ਪੰਕਤੀ ਵਿੱਚੋਂ ਵੀ ਗੁਰੂ ਦਾ ਦਰਸ਼ਨ ਨਹੀਂ ਕੀਤਾ, ਅਤੇ ਫਿਰ ਆਏ ਸੀ ਪਰ ਦੀਦਾਰ ਨਹੀਂ ਕਰ ਸਕੇ। ਔਰੰਗਜ਼ੇਬ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰਕ ਚੋਲਾ ਛੱਡਦੇ ਆ ਅਤੇ ਮੂੰਹ ਨੇੜੇ ਕਰਕੇ ਗੁਰੂ ਸਾਹਿਬ ਨੂੰ ਦੇਖਦਾ, ਮੂੰਹ ਆਪਣਾ ਨੇੜੇ ਕਰਕੇ ਬਿਲਕੁਲ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਿਹੜਾ ਮੁੱਖ ਅਤੇ ਚਾਦਰ ਹੈ ਉਹਨੂੰ ਹਟਾ ਕੇ ਮੂੰਹ ਨੇੜੇ ਕਰਕੇ ਦੇਖਦਾ, ਅਤੇ ਇੰਨਾ ਨੇੜੇ ਮੂੰਹ ਕਰਕੇ ਦੇਖਦਾ ਅਤੇ ਦਿਸਿਆ ਫਿਰ ਵੀ ਕੁਛ ਨਹੀਂ, ਹਨੇਰਾ ਹੀ ਹਨੇਰਾ, ਦਰਸ਼ਨ ਨਹੀਂ ਹੋ ਸਕਿਆ। ਕਿਉਂਕਿ ਭਾਵਨਾ ਵਾਲੀ ਅੱਖ ਨਾਲ ਨਹੀਂ ਨਾ ਦੇਖਿਆ, ਹੰਕਾਰ ਦੀ ਅੱਖ ਨਾਲ ਦੇਖ ਰਿਹਾ ਸੀ। ਜੇ ਉਹ ਭਾਵਨਾ ਦੀ ਅੱਖ ਨਾਲ ਦੇਖਦਾ ਤੇ ਦਰਸ਼ਨ ਹੋ ਜਾਂਦਾ, ਪਰ ਉਹ ਦੇਖ ਰਿਹਾ ਸੀ ਹੰਕਾਰ ਦੀ ਅੱਖ ਨਾਲ, ਦਰਸ਼ਨ ਨਹੀਂ ਹੋ ਸਕਿਆ। ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿੰਨੀ ਦਰਸ਼ਨ ਜਿੰਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਰਾਮ, ਤਿੰਨ ਨਹਿਫਲ ਜਨਮ ਸਭ ਬਿਰਥਾ ਗਵਾਇਆ ਰਾਮ। ਉਹਨੇ ਆਪਣਾ ਸਾਰਾ ਜਨਮ ਬਿਰਥਾ ਜਿਹੜਾ ਉਹ ਗਵਾ ਲਿਆ, ਨਹਿਫਲ ਜਨਮ ਤਿੰਨ ਬਿਰਥਾ ਗਵਾਇਆ, ਤੇ ਮਤਲਬ ਉਹ ਸਾਕਤ ਮੂਹੇ ਮਰ ਝੂਰੇ, ਉਹ ਤਾਂ ਆਤਮਕ ਮੌਤੇ ਮਰੇ ਹੋਏ ਨੇ ਸਾਕਤ, ਤੇ ਮੋਏ ਹੋਏ ਨੂੰ ਦਰਸ਼ਨ ਕਿੱਦਾਂ ਹੋਏਗਾ? ਜਿਹੜੀ ਡੈੱਡ ਬੋਡੀ ਪਈ ਹੈ ਉਹਦੇ ਕੋਲ ਹਜ਼ਾਰਾਂ ਲੋਕ ਖਲੋਤੇ ਆ, ਪਰ ਉਹ ਥੋੜ੍ਹੀ ਦੇਖ ਰਿਹਾ ਹਜ਼ਾਰਾਂ ਨੂੰ, ਉਹ ਤਾਂ ਡੈੱਡ ਹੋ ਚੁੱਕਾ ਹੈ, ਆਤਮਕ ਮੌਤ ਹੋ ਚੁੱਕੀ ਹੈ ਉਹਨਾਂ ਦੀ, ਉਹ ਦਰਸ਼ਨ ਕਿੱਦਾਂ ਕਰਨਗੇ? ਸਾਕਤ ਉਹ ਸਾਕਤ ਨੇ, ਅੰਦਰੋਂ ਹੀ ਅੰਦਰ ਝੂਰਦੇ ਰਹਿੰਦੇ ਆ, ਦੁਖੀ ਪਰੇਸ਼ਾਨ ਚਿੰਤਤ ਹੁੰਦੇ ਆ, ਜਿਹੜੇ ਵਾਹਿਗੁਰੂ ਜੀ ਦਾ ਦੀਦਾਰ ਨਹੀਂ ਕਰਦੇ ਤੇ ਆਪਣਾ ਜਨਮ ਨਿਹ

ਪਤਾ ਵੀ ਨਹੀਂ ਲੱਗਦਾ ਕਿ ਮਾਲਕ ਨੇ ਸਾਨੂੰ ਕਿੰਨਾ ਕੀਮਤੀ ਖਜ਼ਾਨਾ ਦਿੱਤਾ ਹੈ। ਭਾਗ ਹੀਣੇ ਨੇ ਨਾ, ਭਾਗ ਨਹੀਂ ਚੰਗੇ। ਕਦੇ ਅੰਦਰ ਝਾਤੀ ਮਾਰ ਕੇ ਦੇਖਿਆ ਨਹੀਂ ਕਿੰਨਾ ਵੱਡਾ ਖਜ਼ਾਨਾ ਮਾਲਕ ਨੇ ਦਿੱਤਾ ਸਾਨੂੰ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਮਹਾਰਾਜ ਜੀ ਕਹਿੰਦੇ ਘਰ ਹੁੰਦਾ ਰਤਨ ਪਦਾਰਥ, ਪਰ ਇੰਨਾ ਕੁਝ ਘਰ ਦੇ ਹੋਣ ਦੇ ਬਾਵਜੂਦ ਫਿਰ ਭੁੱਖੇ। ਕਹਿੰਦਾ ਮੈਂ ਤੇ ਭੁੱਖਾ ਹੀ ਮਰ ਗਿਆ। ਕੀਮਤੀ ਰਤਨ ਨੇ, ਕੀਮਤੀ ਪਦਾਰਥ ਨੇ ਘਰ ਦੇ ਵਿੱਚ, ਪਰ ਕਹਿੰਦਾ ਮੈਂ ਤੇ ਭੁੱਖਾ ਹੀ ਮਰ ਗਿਆ। ਇਹ ਭੁੱਖਾ ਤੋਂ ਭਾਵ ਹੈ ਤ੍ਰਿਸ਼ਨਾ ਦੇ ਵੱਸ ਹੋ ਕੇ ਬਸ ਹਰ ਵੇਲੇ ਰੋਂਦਾ ਰਹਿੰਦਾ, ਕੁਰਲਾਉਂਦਾ ਰਹਿੰਦਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ ਕਿ ਤੈਨੂੰ ਤਾਂ ਇੰਨਾ ਕੀਮਤੀ ਖਜ਼ਾਨਾ ਦਿੱਤਾ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਇੰਨਾ ਕੀਮਤੀ ਖਜ਼ਾਨਾ ਤੂੰ ਫਿਰ ਕਹਿੰਦਾ ਮੈਂ ਮਰ ਗਿਆ। ਫਿਰ ਇਹ ਖਜ਼ਾਨਾ ਇਹ ਵੀ ਨਹੀਂ ਕਿ ਲੁਕਾ ਕੇ ਛੁਪਾ ਕੇ ਰੱਖਿਆ, ਤੈਨੂੰ ਪਤਾ ਨਾ ਲੱਗਾ ਹੋਵੇ ਵੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਔਰ ਖਜ਼ਾਨਾ ਖੋਲ ਕੇ ਆਵਾਜ਼ਾਂ ਵੀ ਦੇ ਦਿੱਤਾ ਕਿ ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਪਰ ਮੈਂ ਹੀ ਤ੍ਰਿਸ਼ਨਾ ਦੇ ਵੱਸ ਪਿਆ ਸੀ। ਘਰ ਦੇ ਅੰਦਰ, ਘਰ ਆ ਹਿਰਦਾ ਵੀ ਹੈ, ਇਹਦੇ ਅੰਦਰ ਅੰਮ੍ਰਿਤ ਰੂਪੀ ਖਜ਼ਾਨਾ ਹੈ। ਜਾਂ ਅਸੀਂ ਪੜ੍ਹਦੇ ਹਾਂ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ, ਤੂੰ ਗੁਰੂ ਦੀ ਇੱਕ ਸਿੱਖਿਆ ਲੈ, ਤੇਰੇ ਅੰਦਰ ਸ਼ੁਭ ਗੁਣਾਂ ਦਾ ਖਜ਼ਾਨਾ ਭਰਿਆ ਪਿਆ, ਪ੍ਰਗਟ ਹੋ ਜਾਏਗਾ। ਪਰ ਹਾਲਤ ਤੇਰੀ ਇੱਦਾਂ ਦੀ ਹੈ ਕਿ ਜਿਵੇਂ ਕਿਸੇ ਦੇ ਘਰ ਕੀਮਤੀ ਰਤਨ ਹੀਰੇ ਪਏ ਹੋਣ, ਤੇ ਉਹ ਕਹੇ ਜੀ ਮੈਂ ਤੇ ਭੁੱਖਾ ਹੀ ਹਾਂ, ਫਿਰ ਇਹਨੂੰ ਭਾਗਹੀਣ ਹੀ ਕਵਾਂਗੇ? ਇਹ ਤੇ ਕਿੱਡਾ ਮੰਦ ਭਾਗਾ ਹੈ, ਕਿੰਨੇ ਇਹਦੇ ਕਰਮ ਮਾੜੇ ਨੇ। ਖਜ਼ਾਨਾ ਇੰਨਾ ਕੀਮਤੀ ਪਿਆ, ਪਰ ਫਿਰ ਵੀ ਕਹਿੰਦਾ ਮੈਂ ਭੁੱਖਾ ਮਰ ਗਿਆ। ਇਹ ਭਾਗਹੀਣ ਨੇ, ਇਹ ਸਾਕਤ ਨੇ, ਜਿਹੜੇ ਇਸ ਤਰ੍ਹਾਂ ਦੀ ਅਵਸਥਾ ਦੇ ਹੁੰਦੇ ਆ। ਘਰ ਹੁੰਦਾ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ, ਇਹ ਹਰੀ ਤੋਂ ਦੂਰ ਹੁੰਦੇ ਨੇ, ਭਾਗ ਤੋਂ ਹੀਣੇ ਹੁੰਦੇ ਨੇ, ਇਹ ਮੰਦ ਭਾਗੇ ਹੁੰਦੇ ਨੇ, ਬਦਨਸੀਬ ਵੀ ਆਪਾਂ ਕਹਿ ਸਕਦੇ ਹਾਂ। ਇਹ ਬਦਨਸੀਬ ਨੇ, ਕੀਮਤੀ ਖਜ਼ਾਨਾ ਕੋਲ ਪਿਆ ਪਰ ਉਹਦੀ ਸਮਝ ਨਹੀਂ ਹੈ, ਉਹਦੀ ਪਰਖ ਨਹੀਂ ਹੈ। ਇਹ ਸਾਕਤ ਦੀ ਅਵਸਥਾ ਗੁਰੂ ਮਹਾਰਾਜ

ਕਦੇ ਦੀਦਾਰ ਨਾ ਕਰਿਓ, ਭਾਵ ਉਹਦੇ ਵੱਲ ਅੱਖ ਭਰ ਕੇ ਕਦੇ ਦੇਖਿਓ ਵੀ ਨਾ, ਜਿਨ੍ਹਾਂ ਨੇ ਕਦੇ ਨਾਮ ਧਿਆਇਆ ਹੀ ਨਹੀਂ ਹੈ। ਤੇ ਵਾਹਿਗੁਰੂ ਮੈਨੂੰ ਕਦੇ ਉਹਨਾਂ ਦਾ ਦੀਦਾਰ ਕਰਵਾਈ ਵੀ ਨਾ, ਮੈਂ ਨਹੀਂ ਕਰਨਾ ਚਾਹੁੰਦਾ ਇਹੋ ਜਿਹਿਆਂ ਦੇ ਦੀਦਾਰ ਜਿਹਦੇ ਪੱਲੇ ਅੰਮ੍ਰਿਤ ਵੇਲਾ ਨਹੀਂ, ਨਿਤਨੇਮ ਨਹੀਂ, ਸੰਗਤ ਨਹੀਂ, ਜਿਹਨੇ ਕਦੇ ਗੁਰੂ ਦਾ ਦੀਦਾਰ ਕੀਤਾ ਹੀ ਨਹੀਂ, ਇਹੋ ਜਿਹਾ ਦਾ ਸੰਗ ਨਹੀਂ ਚਾਹੀਦਾ ਸਾਨੂੰ। ਸਾਨੂੰ ਕਿਹਦਾ ਸੰਗ ਚਾਹੀਦਾ ਹੈ? ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਾਕਤ ਨੂੰ ਨਾ ਅਸੀਂ ਦੇਖਣਾ ਚਾਹੁੰਦੇ ਹਾਂ ਅਤੇ ਨਾ ਹੀ ਕਦੇ ਸਾਡੇ ਉਹ ਰਸਤੇ ਵਿੱਚ ਆਵੇ। ਅਸੀਂ ਚਾਹੁੰਦੇ ਹਾਂ ਸਾਨੂੰ ਗੁਰਸਿੱਖੜਿਆਂ ਦਾ ਮਿਲਾਪ ਹੋਵੇ। ਅਸੀਂ ਚਾਹੁੰਦੇ ਹਾਂ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਈ ਜੀਓ, ਇਹ ਭਾਵਨਾ ਹੋਵੇ। ਪਰ ਜੇ ਕੋਈ ਸਾਕਤ ਹੈ, ਹਰ ਹਰ ਹੇ ਮੇਰੇ ਹਰੀ ਵਾਹਿਗੁਰੂ ਜੀ, ਤਿਨਕਾ ਦਰਸ਼ਨ ਕਰੀ ਉਹ, ਨਾ ਮੈਂ ਕਰਨਾ ਚਾਹੁੰਦਾ ਹਾਂ ਅਤੇ ਨਾ ਤੁਸੀਂ ਮੈਨੂੰ ਇਹੋ ਜਿਹਿਆਂ ਦਾ ਦੀਦਾਰ ਕਰਵਾਇਓ। ਅਸੀਂ ਤਾਂ ਰੋਜ਼ ਅਰਦਾਸ ਕਰਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਨੂੰ ਉਹ ਗੁਰਮੁਖਾਂ ਦਾ ਮੇਲ ਕਰਵਾਇਓ ਜਿਹਨੂੰ ਮਿਲ ਕੇ ਸਾਡੇ ਮੁੱਖ ਤੋਂ ਹਰ ਵੇਲੇ ਨਾਮ ਦਾ, ਸਾਨੂੰ ਅੰਦਰੋਂ ਹਰ ਵੇਲੇ ਵਾਹਿਗੁਰੂ ਚੇਤੇ ਆਵੇ। ਤੁਹਾਡੇ ਮੁੱਖ ਤੋਂ ਹੀ ਸੁਣਿਆ ਕਈ ਵਾਰ ਵੀ ਅੱਜ ਦਿਨ ਪਤਾ ਨਹੀਂ ਕਿੱਦਾਂ ਦਾ ਚੜ੍ਹਿਆ, ਸਵੇਰੇ ਸਵੇਰੇ ਪਤਾ ਨਹੀਂ ਕਿਹਦਾ ਮੂੰਹ ਵੇਖ ਲਿਆ, ਅੱਜ ਦਿਨ ਬੜਾ ਸੋਹਣਾ ਲੰਘਿਆ, ਅੱਜ ਸਵੇਰੇ ਸਵੇਰੇ ਮੈਂ ਫਲਾਣੇ ਦਾ ਮੁੱਖ ਵੇਖ ਲਿਆ, ਉਹ ਬੜਾ ਬੰਦਗੀ ਵਾਲਾ ਸੀ, ਉਹ ਬੜੇ ਭਾਗਾਂ ਵਾਲਾ ਸੀ, ਕਿ ਜਿਹਨੂੰ ਸਵੇਰੇ ਉੱਠਦਿਆਂ ਮਿਲਿਆ ਅਤੇ ਮਿਲ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਉਹਨੇ ਵੀ ਅੱਗੋਂ ਫਤਿਹ ਬੁਲਾਈ ਅਤੇ ਸਾਰਾ ਦਿਨ ਹੀ ਵਾਹਿਗੁਰੂ ਚੱਲਦਾ ਰਿਹਾ। ਅਤੇ ਜਿਹੜਾ ਸਵੇਰੇ ਉੱਠਦਿਆਂ ਮਿਲਿਆ ਉਹਨੂੰ ਵੇਖ ਕੇ ਮੁੱਖ ਚੋਂ ਭੈੜੇ ਬੋਲ ਨਿਕਲ ਗਏ, ਉਹਦੇ ਨਾਲ ਸੰਗ ਕਰਕੇ ਭੈੜੇ ਗੰਦਲੇ ਬੋਲ ਨਿਕਲੇ ਅਤੇ ਸਾਰੀ ਦਿਹਾੜੀ ਉਹ ਗੰਦਗੀ ਚੱਲਦੀ ਰਹੀ, ਫਿਰ ਸੰਗ ਕਿਹਦਾ ਚੰਗਾ? ਸਾਰਾ ਦਿਨ ਵਾਹਿਗੁਰੂ ਚੇਤੇ ਨਹੀਂ ਆਇਆ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਵਾਹਿਗੁਰੂ ਜੀ ਮੈਨੂੰ ਕਦੇ ਇਹੋ ਜਿਹਾ ਦਾ ਦੀਦਾਰ ਨਾ ਕਰਵਾਇਓ ਜਿਹੜੇ ਸਾਕਤ ਨੇ, ਜਿਨ੍ਹਾਂ ਦੀ ਤੁਹਾਡੇ ਨਾਲੋਂ ਸਾਂਝ ਟੁੱਟ ਚੁੱਕੀ ਹੈ। ਹਰ ਹਰ ਤਿੰਨ ਕਾ ਦਰਸ਼ਨ ਕਰੀ ਉਹੋ, ਜਿੰਨੀ ਹਰ ਹਰ ਨਾਮ ਨ ਧਿਆਇਆ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਨਹੀਂ ਧਿਆਇਆ ਹੈ। ਫਿਰ ਇੱਥੇ ਰੁਕ ਕੇ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ। ਇੱਕ ਬੜੀ ਵਾਰ ਤੁਸੀਂ ਸੁਣਿਆ ਹੈ ਕਿ ਜੈਸਾ ਅੰਨ ਵੈਸਾ ਮਨ, ਅਤੇ ਅੰਨ ਵੀ ਹੁਣ ਸਾਡੇ ਖਾਣ ਵਾਲਾ ਕਿੱਦਾਂ ਦਾ ਹੋ ਗਿਆ, ਜਿਨ੍ਹਾਂ ਦੇ ਹੱਥਾਂ ਤੋਂ ਖਾ ਰਹੇ ਹਾਂ ਬੜੇ ਖੁਸ਼ ਹੋ ਕੇ, ਕਦੀ ਉਹਨਾਂ ਹੱਥਾਂ ਵੱਲ ਦੇਖਿਆ ਉਹਨਾਂ ਹੱਥਾਂ 'ਚ ਕਿੰਨੀ ਵਾਰ ਬੀੜੀਆਂ ਅਤੇ ਸਿਗਰਟਾਂ ਸਨ, ਉਹਨਾਂ ਹੱਥਾਂ 'ਚ ਜਰਦੇ ਲੱਗਦੇ ਆ, ਬੀੜੀਆਂ ਨੇ ਸਿਗਰਟਾਂ ਨੇ, ਅਸੀਂ ਉਹਨਾਂ ਦੇ ਹੱਥਾਂ 'ਚੋਂ ਖਾ ਰਹੇ ਹਾਂ। ਕਦੀ ਪੁੱਛਿਆ ਵੀ ਤੂੰ ਨਿਤਨੇਮ ਕੀਤਾ ਹੈ, ਤੂੰ ਪਰਮਾਤਮਾ ਦਾ ਨਾਮ ਸਿਮਰਿਆ, ਤੂੰ ਵਾਹਿਗੁਰੂ ਜਾਂ ਅੱਲਾ ਜਾਂ ਰਾਮ ਆਪਣੇ ਮੁੱਖ ਤੋਂ ਕੋਈ ਨਾਮ ਪਰਮਾਤਮਾ ਦਾ ਲਿਆ? ਅਸੀਂ ਤਾਂ ਚਲੋ ਖਾਂਦੇ ਹੀ ਖਾਂਦੇ ਹਾਂ, ਅਸੀਂ ਤਾਂ ਗੁਰੂ ਕਾ ਲੰਗਰ ਵੀ ਉਹਨਾਂ ਦੇ ਹੱਥਾਂ ਤੋਂ ਤਿਆਰ ਕਰਵਾ ਰਹੇ ਹਾਂ, ਅਤੇ ਮੁੜ ਕੇ ਕਹਿੰਦੇ ਆਪ ਜੀ ਨੂੰ ਪ੍ਰਵਾਨ ਹੋਵੇ ਜੀ, ਅਤੇ ਪ੍ਰਵਾਨਿਆ ਲੰਗਰ ਪ੍ਰਸ਼ਾਦ ਜੋ ਛਕੇ ਸਤਨਾਮ, ਵਾਹਿਗੁਰੂ ਜਪੇ ਅਤੇ ਜਿਹੜਾ ਤਿਆਰ ਕਰ ਰਿਹਾ ਸੀ ਉਹਦੇ ਮੂੰਹ 'ਚ ਤਾਂ ਜਰਦਾ ਭਰਿਆ ਪਿਆ ਸੀ। ਅਸੀਂ ਕਿਹਾ ਅਸੀਂ ਤਾਂ ਖਾਂਦੇ ਹੀ ਖਾਂਦੇ ਹਾਂ ਮਹਾਰਾਜ, ਤੁਹਾਡੇ ਲਈ ਵੀ ਅਸੀਂ ਲੰਗਰ ਉਹਨਾਂ ਤੋਂ ਹੀ ਤਿਆਰ ਕਰਵਾ ਦਿੰਦੇ ਹਾਂ। ਇਹਨੂੰ ਸੋਚਣਾ ਪਏਗਾ ਬਰੀਕੀ ਦੇ ਨਾਲ। ਅਕਬਰ ਦਾ ਦਿਮਾਗ ਘੁੰਮ ਗਿਆ, ਮੈਂ ਇੰਨਾ ਵੱਡਾ ਬਾਦਸ਼ਾਹ ਕੋਈ ਪਦਾਰਥ ਨਹੀਂ ਮੈਂ ਛੱਡਿਆ, ਕੋਈ ਫਲ ਫਰੂਟ ਨਹੀਂ ਮੈਂ ਛੱਡਿਆ, ਪਰ ਗੁਰੂ ਅਮਰਦਾਸ ਜੀ ਤੁਹਾਡੇ ਲੰਗਰ ਵਿੱਚ ਕੀ ਹੈ ਜੋ ਆਹ ਪ੍ਰਸ਼ਾਦਾ ਛਕਿਆ, ਇਹਦਾ ਸਵਾਦ ਹੀ ਵੱਖਰਾ ਹੈ।
ਅਸੀਂ ਅਵੇਸਲੇ ਹੁੰਦੇ ਜਾ ਰਹੇ ਹਾਂ, ਸਾਨੂੰ ਸੇਵਾ ਨਾ ਕਰਨੀ ਪਏ, ਬਸ ਬਣਿਆ ਬਣਾਇਆ ਸਭ ਕੁਛ ਮਿਲ ਜਾਏ। ਹੁਣ ਜਿਹੜਾ ਘਰ ਦੇ ਵਿੱਚ ਚਾਰ ਪ੍ਰਸ਼ਾਦੇ ਨਹੀਂ ਲਾ ਸਕਦਾ, ਉਹ ਲੰਗਰ 'ਚ ਕਿੱਥੇ ਲਾਏਗਾ? ਉਹ ਲੰਗਰ 'ਚ ਆ ਕੇ ਸੇਵਾ ਕਿੱਥੋਂ ਕਰੇਗਾ? ਉਹ ਕਹਿੰਦਾ ਮੈਂ ਘਰ ਨਹੀਂ ਬਣਾਉਂਦਾ, ਉਹ ਵੀ ਮੈਂ ਆਰਡਰ ਕਰਦਾ। ਅਤੇ ਉਹ ਕੀ ਗੁਰੂ ਕੇ ਲੰਗਰ ਵਿੱਚ ਆ ਕੇ ਆਟਾ ਗੁੰਨ ਸਕੇਗਾ? ਉਹ ਪੇੜੇ ਕਰ ਸਕੇਗਾ? ਉਹ ਪ੍ਰਸ਼ਾਦਾ ਤਿਆਰ ਕਰ ਸਕੇਗਾ? ਬਾਣੀ ਪੜ੍ਹਦੇ ਹਾਂ, ਅਵੇਸਲੇ ਹੋ ਗਏ ਅਸੀਂ, ਕਮਜ਼ੋਰ ਹੋ ਗਏ, ਔਰ ਇਹ ਕਮਜ਼ੋਰੀਆਂ ਦਾ ਕਾਰਨ ਅੱਜ ਆ ਨਤੀਜੇ ਦੇਖ ਹੀ ਰਹੇ ਹੋ ਤੁਸੀਂ। ਉਹ ਭਾਵਨਾ ਸਾਡੇ ਅੰਦਰੋਂ ਘਟਦੀ ਜਾ ਰਹੀ ਹੈ। ਪਰ ਬਹੁਤੀਆਂ ਥਾਵਾਂ 'ਤੇ, ਇਹ ਨਹੀਂ ਕਿ ਹਰ ਥਾਂ 'ਤੇ, ਬਹੁਤੀਆਂ ਥਾਵਾਂ 'ਤੇ ਐਸਾ ਦੇਖਣ ਨੂੰ ਤੁਹਾਨੂੰ ਮਿਲੇਗਾ ਕਿ ਅੱਜ ਵੀ ਸੰਗਤ ਹੀ ਲੰਗਰ ਤਿਆਰ ਕਰਦੀ ਹੈ, ਸੰਗਤ ਹੀ ਪ੍ਰਸ਼ਾਦਾ ਤਿਆਰ ਕਰਦੀ ਹੈ, ਔਰ ਸੰਗਤ ਹੀ ਜਦੋਂ ਲੰਗਰ ਪ੍ਰਸ਼ਾਦ ਤਿਆਰ ਕਰਦੀ ਹੈ ਤਾਂ ਉੱਥੇ ਪਾਠ ਚੱਲ ਰਿਹਾ, ਵਾਹਿਗੁਰੂ ਦਾ ਜਾਪ ਚੱਲ ਰਿਹਾ, ਮੂਲ ਮੰਤਰ ਦਾ ਜਾਪ ਚੱਲ ਰਿਹਾ, ਸੰਗਤ ਆਪ ਤਿਆਰ ਕਰਦੀ ਹੈ। ਬਹੁਤ ਘੱਟ ਥਾਵਾਂ ਐਸੀਆਂ ਦੇਖਣ ਨੂੰ ਮਿਲਣਗੀਆਂ। ਤਾਂ ਗੁਰੂ ਮਹਾਰਾਜ ਜੀ ਸਮਝਾ ਰਹੇ ਆ, ਮਹਾਰਾਜ ਜੀ ਕਹਿੰਦੇ ਨੇ ਇਹ ਵਾਹਿਗੁਰੂ ਜੀ ਮੈਨੂੰ ਉਹਨਾਂ ਦਾ ਦੀਦਾਰ ਨਹੀਂ ਚਾਹੀਦਾ ਜਿਹੜੇ ਤੁਹਾਡੇ ਦੀਦਾਰ ਨਹੀਂ ਕਰ ਸਕਦੇ, ਮੈਨੂੰ ਉਹਨਾਂ ਦਾ ਸੰਗ ਨਹੀਂ ਚਾਹੀਦਾ ਜਿਹਨਾਂ ਨੇ ਕਦੇ ਸਤ ਸੰਗ ਨਹੀਂ ਕੀਤੀ, ਮੈਂ ਉਹਨਾਂ ਦਾ ਸੰਗ ਨਹੀਂ ਕਰਨਾ ਚਾਹੁੰਦਾ। ਇਸ ਵਾਸਤੇ ਹਰ ਹਰ ਤਿੰਨ ਕਾ ਦਰਸ਼ਨ ਕਰੀਓ, ਜਿੰਨੀ ਹਰ ਹਰ ਨਾਮ ਨ ਧਿਆਇਆ, ਜਿੰਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ। ਜਿਨ੍ਹਾਂ ਨੇ ਸਤਿਗੁਰੂ ਦਾ ਦੀਦਾਰ ਨਹੀਂ ਕੀਤਾ, ਦਰਸ਼ਨ ਨਹੀਂ ਕੀਤਾ, ਜਿਹੜੇ ਗੁਰੂ ਸੰਗਤ ਵਿੱਚ ਵੀ ਨਹੀਂ ਆਏ, ਮੈਨੂੰ ਨਹੀਂ ਚਾਹੀਦੀ ਉਹਨਾਂ ਦੀ ਸੰਗਤ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਉਹਨਾਂ ਦਾ ਤਾਂ ਜਿਉਣਾ ਹੀ ਫਿਟਕਾਰ ਯੋਗ ਹੈ, ਅਤੇ ਮੈਂ ਇਹੋ ਜਿਹਾ ਦਾ ਸੰਗ ਨਹੀਂ ਕਰਨਾ ਚਾਹੁੰਦਾ। ਜਿਹੜੀਆਂ ਰੰਗ ਰੱਤੜੀਆਂ ਰੂਹਾਂ ਨੇ, ਮੈਨੂੰ ਉਹਨਾਂ ਦਾ ਸੰਗ ਬਖਸ਼ੋ। ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾਂ ਕੈ ਪਾਸ, ਧੂੜ ਤਿਨਾਂ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਵੀ ਸਮਝਾਉਂਦੇ ਆ, ਅਤੇ ਆਪ ਵੀ ਬੇਨਤੀ ਕਰ ਰਹੇ ਆ ਕਿ ਵਾਹਿਗੁਰੂ ਮੈਨੂੰ ਇਹੋ ਜਿਹਾ ਦਾ ਦੀਦਾਰ ਨਹੀਂ, ਇਹੋ ਜਿਹਾ ਦੀ ਸੰਗਤ ਨਹੀਂ ਚਾਹੀਦੀ ਜਿਹੜਾ ਤੁਹਾਡਾ ਦਰਸ਼ਨ ਨਹੀਂ ਕਰਦਾ। ਤਾਂ ਗੁਰੂ ਪਾਤਸ਼ਾਹ ਜੀ

ਅਸੀਂ ਚਾਤਰਿਕ ਬਣ ਕੇ ਉਸ ਬਬੀਹੇ ਦੀ ਤਰ੍ਹਾਂ ਤੁਹਾਡੇ ਦਰਸ਼ਨਾਂ ਦੀ ਪਿਆਸ ਲੈ ਕੇ ਬੇਨਤੀ ਕਰਨਾ ਚਾਹੁੰਦੇ ਹਾਂ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਜੇ ਦਰਸ਼ਨ ਦੀ ਪਿਆਸ ਹੈ ਨਾ ਫਿਰ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲੋਗੇ, ਜੇ ਦਰਸ਼ਨ ਦੀ ਪਿਆਸ ਨਹੀਂ ਫਿਰ ਦਿਨ ਵੇਲੇ ਤੁਹਾਡੇ ਕੋਲ ਫਾਰਮੈਲਿਟੀ ਹੋਏਗੀ। ਸਮਝ ਲੈਣਾ, ਫਿਰ ਜੇ ਤੁਸੀਂ ਕਹੋ ਵੀ ਮੈਂ ਆਪਣੀ ਮਰਜ਼ੀ ਨਾਲ ਉੱਠਣਾ ਅਤੇ ਮਰਜ਼ੀ ਨਾਲ ਹੀ ਮੈਂ ਗੁਰੂ ਦੇ ਦਰ 'ਤੇ ਆਉਣਾ, ਉਹ ਤਾਂ ਫਾਰਮੈਲਿਟੀ ਹੈ, ਉਹ ਤਾਂ ਦਿਖਾਵਾ ਹੈ। ਜਿਹਨੇ ਅੰਦਰ ਦਰਸ਼ਨ ਦੀ ਪਿਆਸ ਹੁੰਦੀ ਹੈ ਉਹ ਤਾਂ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕਰਦਾ ਹੈ, ਕਿਉਂਕਿ ਉਹਨੂੰ ਪਿਆਸ ਹੈ ਦਰਸ਼ਨਾਂ ਦੀ, ਉਹਦੇ ਅੰਦਰ ਪ੍ਰੇਮ ਹੁੰਦਾ ਹੈ। ਦਿਨ ਵੇਲੇ ਤਾਂ ਸਿਰਫ ਮੈਨੂੰ ਦਾਸ ਨੂੰ ਦਿਖਾਵਾ ਹੀ ਦਾ ਲੱਗਦਾ ਵੀ ਇਹ ਤਾਂ ਦਿਖਾਵਾ ਹੀ ਕਰ ਰਿਹਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ, ਪੁਕਾਰ ਮੇਘ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਅਤੇ ਫਿਰ ਮੇਘਾ ਕੌਣ ਹੈ? ਸਤਿਗੁਰੂ। ਫੁਰਮਾਨ ਹੋ ਗਿਆ ਅਕਾਲ ਪੁਰਖ ਜੀ ਦਾ, ਵਰਸੋ ਇਸ ਗੁਰਮੁਖ ਦੇ ਉੱਤੇ ਵਰਸ ਜਾਓ, ਕਿਉਂਕਿ ਇਹ ਅੰਮ੍ਰਿਤ ਵੇਲੇ ਪੁਕਾਰ ਕਰਦਾ ਹੈ, ਇਹ ਅੰਮ੍ਰਿਤ ਵੇਲੇ ਉੱਠ ਕੇ ਬਬੀਹੇ ਦੀ ਤਰ੍ਹਾਂ ਬੋਲਦਾ ਹੈ। ਬਬੀਹਾ ਜਿਹੜਾ ਉਹਦੀ ਆਵਾਜ਼ ਹੈ ਨਾ ਉਹਦੇ ਵਿੱਚ ਕਹਿੰਦੇ ਦਰਦ ਬੜਾ ਹੁੰਦਾ ਹੈ, ਉਹਦੇ ਅੰਦਰ ਬੜਾ ਵੈਰਾਗ ਅਤੇ ਦਰਦ ਹੁੰਦਾ ਹੈ। ਜਿਹੜਾ ਸੁਣ ਲਏ ਉਹ ਵੀ ਰੋਣ ਲੱਗ ਜਾਂਦਾ, ਇੰਨਾ ਵੈਰਾਗ ਇੰਨਾ ਦਰਦ ਹੁੰਦਾ ਉਹਦੀ ਆਵਾਜ਼ ਵਿੱਚ। ਅਤੇ ਸਾਡੇ ਅੰਮ੍ਰਿਤ ਵੇਲੇ ਉੱਠਦਿਆਂ ਸਾਡੇ ਨੇਤਰਾਂ ਵਿੱਚ ਵੈਰਾਗ ਦਾ ਨੀਰ ਭਰਿਆ ਹੋਵੇ ਅਤੇ ਅਸੀਂ ਆਖੀਏ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰਿਕ ਕੀ ਨਿਆਈ। ਅਤੇ ਹੱਥ ਜੁੜੇ ਹੋਣ, ਅਰਦਾਸ ਹੋਵੇ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਬਾਰ। ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਅੰਮ੍ਰਿਤ ਵੇਲਾ ਅਤੇ ਕਿੰਨੀਆਂ ਰੂਹਾਂ ਖਲੋਤੀਆਂ ਹੁੰਦੀਆਂ ਨੇ ਹੱਥ ਜੋੜ ਕੇ, ਜਦੋਂ ਕਿਵਾਰ ਖੁੱਲ੍ਹਣਾ ਹੁੰਦਾ ਨੇਤਰਾਂ ਵਿੱਚ ਕਈਆਂ ਦੇ ਨੀਰ ਭਰਿਆ ਹੁੰਦਾ ਜਦੋਂ ਉਹ ਕਿਵਾਰ ਖੁੱਲ੍ਹ ਰਿਹਾ ਹੁੰਦਾ ਤਾਂ, ਅਤੇ ਜਦੋਂ ਅੰਦਰ ਆਉਂਦੇ ਆ ਫਿਰ ਗੁਰੂ ਮਹਾਰਾਜ ਜੀ ਆਉਂਦੇ ਆ ਅਤੇ ਜਦੋਂ ਪ੍ਰਕਾਸ਼ ਹੋ ਰਿਹਾ ਹੁੰਦਾ ਉਦੋਂ ਕਈਆਂ ਦੇ ਨੇਤਰ ਸੇਜਲ ਹੋਏ ਹੋਏ ਹੁੰਦੇ ਆ ਵੀ ਮੇਰਾ ਸਤਿਗੁਰੂ ਜੀ ਦੀਦਾਰ ਦਰਸ਼ਨ ਬਖਸ਼ਣ ਲੱਗੇ ਆ। ਇਸ ਸਥਾਨ 'ਤੇ ਵੀ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਜੀ ਪਾਲਕੀ ਸਾਹਿਬ ਵਿੱਚ ਆਉਂਦੇ ਆ ਅਤੇ ਕਿੰਨੀਆਂ ਰੂਹਾਂ ਆਉਂਦੀਆਂ ਨੇ ਉਹ ਦੀਦਾਰ ਕਰਨ ਵਾਲੀਆਂ ਅੰਮ੍ਰਿਤ ਵੇਲੇ, ਉਹ ਅੰਦਰ ਪ੍ਰੇਮ ਹੁੰਦਾ ਹੈ ਸਤਿਗੁਰੂ ਨਾਲ। ਜਿਹਨਾਂ ਅੰਦਰ ਪ੍ਰੇਮ ਨਹੀਂ ਹੁੰਦਾ ਉਹ ਤੇ ਘੂਕ ਸੁੱਤਾ ਪਿਆ ਹੁੰਦਾ ਅੰਮ੍ਰਿਤ ਵੇਲੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਅਸੀਂ ਉਸ ਬਬੀਹੇ ਚਾਤਰਿਕ ਦੀ ਤਰ੍ਹਾਂ ਦੀਨ ਬਣ ਕੇ ਬੇਨਤੀ ਕਰ ਰਹੇ ਹਾਂ ਕਿ ਪਾਤਸ਼ਾਹ ਜੀ ਸਾਡੇ 'ਤੇ ਤਰਸ ਕਰ ਦਿਓ, ਕਿਰਪਾ ਕਰ ਦਿਓ, ਤਾਂ ਹੀ ਵਰਸਨ ਹੈ ਨਾ ਮਾ ਸਤਿਗੁਰੂ, ਤਾਂ ਹੀ ਸਾਡੇ 'ਤੇ ਤੁਰ ਉੱਠਣਗੇ। ਸਤਿਗੁਰੂ ਮਹਾਰਾਜ ਜੀ ਇੱਥੇ ਬੇਨਤੀ ਕਰਦੇ ਆ, ਕਹਿੰਦੇ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਰਾਮ ਹਰੀ ਰਮੇ ਹੋਏ। ਪਰਮੇਸ਼ਵਰ ਵਾਹਿਗੁਰੂ ਜੀ ਅੱਗੇ ਦੀਨ ਬਣ ਕੇ ਬੇਨਤੀ ਕਰ ਰਹੇ ਹਾਂ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਵਪਤੀ ਆਰ ਕਿਆ ਕੀਜੈ। ਨਿਮਾਣੇ ਹੋ ਕੇ, ਦੀਨ ਦਾ ਅਰਥ ਨਿਮਾਣੇ ਹੋ ਕੇ

ਬੇਨਤੀ ਕੀ ਹੈ? ਗੁਰ ਮਿਲ ਗੁਰ ਮੇਲ ਮੇਰਾ ਪਿਆਰਾ, ਹਮ ਸਤਿਗੁਰ ਕਰਹਿ ਭਗਤੀ ਰਾਮ। ਬੇਨਤੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਆ ਕਿ ਵਾਹਿਗੁਰੂ ਜੀ ਸਾਨੂੰ ਸਤਿਗੁਰੂ ਦਾ ਮੇਲ ਦੇ ਦਿਓ, ਸਾਨੂੰ ਸਤਿਗੁਰੂ ਦਾ ਮਿਲਾਪ ਦੇ ਦਿਓ, ਸਾਨੂੰ ਸਤਿਗੁਰੂ ਜੀ ਦੇ ਨਾਲ ਜੋੜ ਦਿਓ। ਗੁਰ ਮਿਲ ਅਤੇ ਗੁਰ ਮੇਲ, ਮਿਲ ਲੱਲੇ ਨੂੰ ਸਿਹਾਰੀ ਮਿਲ ਕੇ, ਗੁਰ ਮੇਲ ਗੁਰੂ ਦਾ ਮਿਲਾਪ ਹੋ ਜਾਏ, ਜਾਂ ਗੁਰੂ ਨਾਲ ਮਿਲਾ ਕੇ ਇਹ ਵਾਹਿਗੁਰੂ ਜੀ ਸਾਨੂੰ ਐਸੀ ਦਾਤ ਦੇ ਦਿਓ ਕਿ ਸਤਿਗੁਰੂ ਕੋਲੋਂ ਅਸੀਂ ਭਗਤੀ ਦੀ ਖੈਰ ਮੰਗ ਕੇ ਭਗਤੀ ਵਿੱਚ ਲੀਨ ਹੋ ਜਾਈਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ। ਇਹ ਅਸੀਂ ਬੇਨਤੀ ਕਰ ਸਕੀਏ, ਉਹਦੇ ਲਈ ਸਾਨੂੰ ਸਤਿਗੁਰੂ ਨਾਲ ਮਿਲਾ ਦਿਓ, ਸਤਿਗੁਰੂ ਨਾਲ ਜੋੜ ਦਿਓ, ਤਾਂ ਕਿ ਅਸੀਂ ਸਤਿਗੁਰੂ ਨੂੰ ਮਿਲ ਕੇ ਇਹ ਖੈਰ ਮੰਗ ਸਕੀਏ, ਬੰਦਗੀ ਦੀ ਖੈਰ, ਭਗਤੀ ਦੀ ਖੈਰ ਮੰਗ ਸਕੀਏ। ਸਤਿਗੁਰੂ ਦੇ ਦਰ 'ਤੇ ਆ ਕੇ ਅਸੀਂ ਅਰਦਾਸ ਕਰ ਸਕੀਏ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਈ ਜੀਓ। ਹਮ ਚਾਤਰਿਕ, ਹਮ ਚਾਤਰਿਕ ਦੀਨ, ਹਰ ਪਾਸ ਬੇਨਤੀ ਰਾਮ। ਬੇਨਤੀ ਕੀ ਹੈ? ਗੁਰ ਮਿਲ ਗੁਰ ਮੇਲ ਮੇਰਾ ਪਿਆਰਾ, ਉਹ ਮੇਰਾ ਪਿਆਰਾ ਹੈ ਸਤਿਗੁਰੂ, ਮੈਨੂੰ ਗੁਰੂ ਨਾਲ ਮਿਲਾ ਦਿਓ। ਹਮ ਸਤਿਗੁਰ ਕਰਹਿ ਭਗਤੀ ਰਾਮ, ਅਸੀਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ ਕਿ ਮਹਾਰਾਜ ਸਾਨੂੰ ਭਗਤੀ ਦੀ ਜਾਚ ਸਿਖਾ ਦਿਓ, ਸਾਡੇ ਅੰਦਰ ਭਗਤੀ ਦਾ ਜਾਗ ਲਾ ਦਿਓ, ਤਾਂ ਕਿ ਅਸੀਂ ਭਗਤੀ ਵਿੱਚ ਲੀਨ ਹੋ ਕਰਕੇ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋਣ ਵਾਲਾ ਉਹ ਫਲ ਪ੍ਰਾਪਤ ਕਰ ਸਕੀਏ, ਉਹਦੇ ਮਿਲਾਪ ਦਾ ਫਲ ਲੈ ਸਕੀਏ। ਇਹ ਕਿਰਪਾ ਸਾਡੇ ਉੱਤੇ ਵਾਹਿਗੁਰੂ

ਇੱਕ ਗੱਲ ਧਿਆਨ 'ਚ ਰੱਖਿਓ, ਜਦੋਂ ਬੇਨਤੀ ਕੀਤੀ ਨਾ, ਕਹਿੰਦੇ ਵੀ ਸੰਗਤੀ ਚਾਹੀਦੀ ਹੈ ਤੈਨੂੰ, ਹੋਰ ਬੜੇ ਨੇ, ਬੜੇ ਡੇਰੇ ਬਣੇ ਆ, ਬੜੇ ਗੱਦੀਆਂ ਲਾ ਕੇ ਬੈਠੇ ਆ, ਬੜੇ ਤਰ੍ਹਾਂ ਦੇ ਬਾਬੇ ਬਣ ਕੇ ਬੈਠੇ ਆ, ਉਹਨਾਂ ਦਾ ਸੰਗ ਕਰ ਲੈ। ਮਹਾਰਾਜ ਜੀ ਨੇ ਕਿਹਾ ਨਹੀਂ, ਮੈਨੂੰ ਸੰਗ ਗੁਰੂ ਦਾ ਚਾਹੀਦਾ ਹੈ, ਮੈਨੂੰ ਗੁਰੂ ਦੀ ਸੰਗਤ ਚਾਹੀਦੀ ਹੈ, ਮੈਨੂੰ ਅਧੂਰਿਆਂ ਦੀ ਸੰਗਤ ਨਹੀਂ ਚਾਹੀਦੀ, ਦੰਬੀਆਂ ਅਤੇ ਪਖੰਡੀਆਂ ਦੀ ਸੰਗਤ ਨਹੀਂ ਚਾਹੀਦੀ ਮੈਨੂੰ, ਕਿਉਂਕਿ ਮੈਂ ਗੁਰ ਬਿਨ ਅਵਰ ਨ ਕੋਈ ਬੇਲੀ। ਮੈਨੂੰ ਇੱਕ ਗੱਲ ਸਮਝ ਆ ਗਈ ਕਿ ਗੁਰੂ ਤੋਂ ਬਿਨਾਂ ਮੇਰਾ ਬੇਲੀ ਹੈ ਹੀ ਕੋਈ ਨਹੀਂ ਹੋਰ, ਗੁਰੂ ਤੋਂ ਬਿਨਾਂ ਮੇਰਾ ਸਾਥੀ ਕੋਈ ਹੋਰ ਹੈ ਹੀ ਨਹੀਂ, ਜਿਹੜਾ ਮੇਰੇ ਨਾਲ ਹਰ ਵੇਲੇ ਅੰਗ ਸੰਗ ਰਵੇ ਉਹ ਗੁਰੂ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਖਡੂਰ ਸਾਹਿਬ ਜਿਹੜਾ ਗੱਦੀ ਲਾ ਕੇ ਤਪਾ ਬੈਠਾ ਸੀ, ਉਹ ਕਹਿੰਦਾ ਵੀ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਬਾਹਰ ਕਰੋ, ਫਿਰ ਮੇਰੇ ਕੋਲ ਆਇਓ, ਮੈਂ ਤੁਹਾਨੂੰ ਤੁਹਾਡੀਆਂ ਇੱਛਾਵਾਂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰਦਿਆਂ। ਅਤੇ ਜ਼ਿਮੀਂਦਾਰਾਂ ਨੇ ਲੱਗ ਕੇ ਗੁਰੂ ਸਾਹਿਬ ਨੂੰ ਬਾਹਰ ਕਰਤਾ, ਜਿਹਨੇ ਬੇਲੀ ਬਣਨਾ ਸੀ, ਜਿਹਨੇ ਸਾਥੀ ਬਣਨਾ ਸੀ, ਜਿਨ੍ਹਾਂ ਨੇ ਇਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨੀ ਸੀ, ਪਰ ਉਸ ਦੰਬੀ ਮਗਰ ਲੱਗ ਕੇ ਗੁਰੂ ਮਹਾਰਾਜ ਨੂੰ ਖਡੂਰ ਸਾਹਿਬ ਤੋਂ ਬਾਹਰ ਕਰ ਦਿੱਤਾ। ਪਰ ਜਿਸ ਵੇਲੇ ਉਹਦਾ ਪਖੰਡ, ਉਹਦੇ ਅੰਦਰ ਜੋ ਸ਼ੈਤਾਨ ਬੈਠਾ ਬਾਹਰ ਆਇਆ, ਅਤੇ ਜ਼ਿਮੀਂਦਾਰ ਮੱਥੇ ਹੱਥ ਮਾਰਨ ਵੀ ਅਸੀਂ ਆਹ ਕੀ ਕਰ ਬੈਠੇ, ਕਿਹਦੇ ਮਗਰ ਲੱਗ ਗਏ। ਇਹ ਫਿਰ ਗੁਰੂ ਅਮਰਦਾਸ ਜੀ, ਹਜੇ ਗੁਰੂ ਨਹੀਂ ਸੀ ਬਣੇ, ਅਮਰਦਾਸ ਜੀ, ਕਿਉਂਕਿ ਗੋਇੰਦਵਾਲ ਸਾਹਿਬ ਦੀ ਰਚਨਾ ਹੋਈ ਸੀ ਉਸ ਵੇਲੇ, ਮਹਾਰਾਜ ਜੀ ਆਏ, ਆ ਕੇ ਦੇਖਿਆ ਵੀ ਸਨਾਟਾ ਛਾਇਆ ਪਿਆ, ਨਾ ਸੰਗਤ ਹੈ, ਨਾ ਰੰਗਤ ਹੈ, ਨਾ ਗੁਰੂ ਮਹਾਰਾਜ ਕਿੱਥੇ ਆ। ਪਤਾ ਲੱਗਾ ਵੀ ਇਹਨਾਂ ਨੇ ਇਹਨਾਂ ਤਪੇ ਮਗਰ ਲੱਗ ਕੇ ਆਹ ਖੇਡ ਵਰਤਾਤੀ। ਫਿਰ ਗੁਰੂ ਅਮਰਦਾਸ ਜੀ ਸਮਝਾਉਂਦੇ ਆ ਵੀ ਮੂਰਖੋ, ਆਹ ਕੀ ਕੀਤਾ ਤੁਸੀਂ, ਤੁਹਾਡਾ ਬੇਲੀ ਅਤੇ ਗੁਰੂ ਅੰਗਦ ਦੇ ਮਹਾਰਾਜ ਸੀ, ਅਤੇ ਤੁਸੀਂ ਇਹਨਾਂ ਇਹਦੇ ਮਗਰ ਲੱਗ ਗਏ, ਹੁਣ ਇਹਦੇ ਕੋਲੋਂ ਮੀਂਹ ਪਵਾ ਲਓ ਜੇ ਪੈਂਦਾ, ਤਾਂ ਆਪਣੀ ਖੇਤੀ ਬਚਾ ਲਓ, ਫਸਲਾਂ ਬਚਾ ਲਓ ਜੇ ਬਚਾ ਹੁੰਦੀਆਂ ਨੇ। ਪਤਾ ਲੱਗ ਗਿਆ ਅਕਲ ਅਤੇ

ਨੂੰ ਨਾਮ ਦ੍ਰਿੜ ਕਰਵਾਤਾ, ਉਹ ਹਰੀ ਦੇ ਨਾਮ ਦੇ ਰੰਗ ਵਿੱਚ ਰੰਗ ਕੇ ਸਤੀ ਹੋ ਜਾਂਦੇ ਨੇ, ਸਚਿਆਰ ਹੋ ਜਾਂਦੇ ਆ। ਸਤੀ ਦੇ ਅਰਥ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਸਤੀ ਇਸਤਰੀ ਵਾਸਤੇ ਵੀ ਹੈ, ਸਤੀ ਸਬਰ ਅਤੇ ਸੰਤੋਖੀ ਵਾਸਤੇ ਵੀ ਹੈ, ਸਤੀ ਜਿਹੜਾ ਸਚਿਆਰ ਹੋ ਗਿਆ, ਸੱਚ ਨਾਲ ਜੁੜ ਗਿਆ, ਜਿਹਨੂੰ ਸੱਚ ਦੀ ਪ੍ਰਾਪਤੀ ਹੋ ਗਈ ਹੈ, ਬੜੇ ਅਰਥ ਨੇ ਸਤੀ ਦੇ। ਇਸ ਵਾਸਤੇ ਉਹ ਫਿਰ ਜਿਨ੍ਹਾਂ ਨੂੰ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਹੈ, ਉਹ ਫਿਰ ਸਤ ਸਰੂਪ ਹੋ ਜਾਂਦੇ ਨੇ, ਉਹ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੇ ਹੋਏ, ਉਹ ਫਿਰ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਫਿਰ ਉਹ ਗੁਰਮੁਖ ਜਨ ਹਰੀ ਵਰਗਾ ਹੀ ਹੋ ਜਾਂਦਾ ਹੈ। ਜਿਨ੍ਹਾਂ ਨੂੰ ਗੁਰੂ ਨੇ ਭਗਤੀ ਦੀ ਦਾਤ ਦੇ ਕਰਕੇ ਨਾਮ ਦੇ ਰੰਗ

0: ਬੇਨਤੀ।
1: ਇਸ ਵਾਸਤੇ ਫਿਰ ਰਿਪੀਟ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਂ ਦੀਨ ਬਣ ਕੇ ਨਿਮਾਣਾ ਬਣ ਕੇ, ਜਾਂ ਸਾਨੂੰ ਕਹਿ ਰਹੇ ਆ ਵੀ ਨਿਮਾਣੇ ਬਣ ਕੇ ਆਓ ਸਤਿਗੁਰੂ ਕੋਲ, ਦੀਨ ਬਣ ਕੇ ਆਓ ਔਰ ਸਤਿਗੁਰੂ ਮਹਾਰਾਜ ਕੋਲ ਅਰਦਾਸ ਕਰੋ। ਪਹਿਲਾਂ ਤਾਂ ਅਕਾਲ ਪੁਰਖ ਜੀ ਅੱਗੇ ਬੇਨਤੀ ਕਰੋ, ਅਸੀਂ ਬਬੀਹੇ ਦੀ ਤਰ੍ਹਾਂ ਪੁਕਾਰ ਕਰ ਰਹੇ ਹਾਂ, ਸਾਡੇ ਨਿਮਾਣੇ 'ਤੇ ਤਰਸ ਕਰੋ, ਸਾਨੂੰ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਮਿਲ ਜਾਏ। ਅਤੇ ਜਦੋਂ ਗੁਰੂ ਦੇ ਚਰਨਾਂ 'ਚ ਆਉਣ ਜੋਗੇ ਹੋ ਜਾਈਏ, ਫਿਰ ਇੱਥੇ ਆ ਕੇ ਅਰਦਾਸ ਕਰੀਏ।

ਅਸੀਂ ਚਾਤਰਿਕ ਬਣ ਕੇ ਮਨ ਦੇ ਤਲ 'ਤੇ, ਬਬੀਹੇ ਬਣ ਕੇ, ਦੀਨ ਨਿਮਾਣੇ ਬਣ ਕੇ ਵਾਹਿਗੁਰੂ ਜੀ ਅੱਗੇ ਬੇਨਤੀ ਕਰਨੀ ਹੈ ਕਿ ਸਾਨੂੰ ਨਾਮ ਰੰਗ ਵਿੱਚ ਰੰਗ ਦਿਓ, ਆਪਣੇ ਦੀਦਾਰ ਆਪਣੇ ਦਰਸ਼ਨ ਬਖਸ਼ ਦਿਓ, ਤਾਂ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਮੇਰਾ ਅਧੂਰਾ ਕਰਮ ਪੂਰਾ ਹੋ ਜਾਏ, ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਸਤਿਗੁਰੂ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਇੱਦਾਂ ਹੀ ਅਸੀਂ ਗੁਰੂ ਸੰਗਤ ਵਿੱਚ ਜੁੜਦੇ ਰਹੀਏ, ਗੁਰਬਾਣੀ ਦੇ ਨਾਲ ਜੁੜੀਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਤਾਂ ਕਿ ਸਾਡਾ ਜੀਵਨ ਸਫਲਾ ਹੋਵੇ, ਜਨਮ ਲੇਖੇ ਵਿੱਚ ਲੱਗ ਜਾਏ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਏ।

सगल सामग्री तुम रे तुम ते हो ऐसो।

ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਏ ਨ ਮਿਟੈ ਦਾਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਿਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਹ ਨਰੋ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਹ ਨਰੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ ਸਤਨਾਮ

अपने दास की आप पैज रखी, नानक सद कुरबान। जियो पाए पिंड जिन सजिया,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

ਕੁਲਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾਮ ਆ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਵਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਜੈਨਾ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋਂ ਗੁਰ ਪਾਸ ਹਮਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪ੍ਰਗਾਸ ਜੈਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬਾਈਦਾ ਕੋਏ ਨਾ ਕਿਸ ਕੀ ਧਰਿਆ
सिर से रिजक स्वाही ठाकुर काहे मन पौ करया, उड़े उड़ा आवे सै कोंसा तिस पाछे वचरे शरया। तिन कवन खलावै कवन चुगावै, मन में ही सिमरन करया। सब निदान दस अष्ट सदान ठाकुर कर तल त्रया। जन नानक बल बल सद बल जाइए, तेरा अंत ना परावरिया। सब निदान दस अष्ट सदान ठाकुर कर तल त्रया। जन नानक बल बल सद बल जाइए, तेरा अंत ना परावरिया। राग आसा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन, हर गम्मा गम्मा पारा। सब त्या वही सब त्या वही तुद जी, हर सच्चे सृजनहारा। सब जी तुम्हारे जी, तू जिया का दातारा। हर त्या वह संतो जी, सब दुख विसारन हारा। हर आपे ठाकुर हर आपे सेवक जी, क्या नानक जंत विचारा। तू घट घट अंतर सर्व निरंतर जी, हर एको पुरख समाणा। एक दाते एक पेखारी जी, सब तेरे चोज वडाणा। तू आपे दाता आपे भुगता जी, हाँ तुद बिने अवर ना जाना। तू पार ब्रह्म बेअंत बेअंत जी, तेरे क्या गुण आख वखाणा। जो सेवह तुद जी, जन नानक तिन कुरबाणा। हर ते आवहे तुद जी, से जन जुग में सुखवासी। से मुक्त पाए जैना हर ते आया जी। तिन टूटी जम की फांसी, जिन निरपौ जिन हर निरपौ ते आया जी। तिन का पौ सब गवासी, जिन सेवया जिन सेवया मेरा हर जी। ते हर हर रूप समासी, से तन जिन हर त्याया जी। जन नानक तिन बल जासी, तेरी भगत भंडार जी। परे बेअंत बेअंता, तेरे भगत सलाहन तुद जी। हर अनेक अनेक अनंता, तेरी अनेक करे हर पूजा जी। तप तापहि जपहि बयंता, तेरे अनेक पढ़े बहु सिमर शास्त्र जी। कर किरिया खट कर्म करंता, से भगत भले जन नानक जी। जो पावे मेरे हर भगवंता, तू आद पुरख अपरंपर करता जी। तुद जे बड़े अवर ना कोई, तू जुग जुग एको सदा सदा तू एको जी। तू नहीं चल करता सोई, तुदे आपे पावे सोई वरतै जी। तू आपे करहे सो होई, तुदे आपे सृष्ट सब उपाई जी। तुदे आपे सिरज सब गोई, जन नानक गुण गावे करते के जी। जो सब सिका जानोई, आसा महला चौथा।
तू करता सचियार मेंडा साई, जो तो पावे सोई थीसी, जो तू देहे सोई हो पाई रहाओ। सब तेरी तू सबनी ते आया, जिस नाओ कृपा करे तिन नाम रतन पाया। गुरमुख लादा मनमुख गवाया, तुदे आ विछोड़िया आ मिलाया। तू दरिया सब तुझ ही माही, तुझ बिन दूजा कोई नाही। जी जन सब तेरा खेल, विजोग मिल विछुड़िया संजोगी मेल। जिसनों तू जान है सोई जन जाने, हर गुण सद ही आख वखाणे। जिन हर सेवया तिन सुख पाया, सहजे ही हर नाम समाया।

0: ਜੇ ਆਨੰਦ ਸੁਣਹੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੈ ਪੋਨੀ ਕਹਿਤੇ ਪਵਿੱਤ ਸਤਿਗੁਰ ਰਹਾ ਭਰ ਹੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੈ ਬੋਨੀ ਕਹਿਤੇ ਪਵਿੱਤ ਸਤਿਗੁਰ ਰਹਾ ਭਰ ਹੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਰੋ ਸਲੋ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ

ਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾਂ, ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ

ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵਡ ਗੁਨਹਿਗਾਰ। ਦੇਖੇ ਕਤੇ ਨਾ ਛੁੱਟੀਏ ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਆਪ ਕਰੇ ਸੱਚ ਲੱਖ ਪਾਰ, ਹੋ ਪਾਪੀ ਤੂੰ ਬਖਸ਼ਣਹਾਰ। ਤੇਰਾ ਭਾਣਾ ਸਭ ਕਿਛ ਹੋਵੇ, ਮਨ ਹਟ ਕੀਚੈ ਅੰਤ ਵਗੋਵੈ। ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾ ਗਣੀਆ ਕਾਈ,

राखी नानक सद कुरबान वाहे गुरु जी का खालसा वाहे गुरु जी की फतेह।

ਜੁਗ ਜੁਗ ਟਲ ਚਵਰ ਛਤਰ ਤਖ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੁਭਾਏ ਮਾਣ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਧੰਤਾਂ ਦੇ ਯੋਗ ਹੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੀ ਅਪਾਰ ਬਖਸ਼ਿਸ਼ ਕਿਰਪਾ ਕਰਕੇ ਆਪਣੀ ਨਿੱਘੀ ਗੋਦ ਅੰਦਰ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਸਰਬੱਤ ਸੰਗਤ ਨੂੰ ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸੰਪੂਰਨ ਦੇਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਦਾਸ ਵੱਲੋਂ ਕੀਰਤਨ ਦੀ ਇੱਥੇ ਸਮਾਪਤੀ ਹੈ। ਕੀਰਤਨ ਕਰਦਿਆਂ ਗੁਰਬਾਣੀ ਪੜ੍ਹਦਿਆਂ ਇੱਕ ਨਹੀਂ ਬਲਕਿ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜੀ। ਸਤਿਗੁਰ ਜੀ ਅਤੇ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਹ ਸੰਗ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ ਦੇਹੋ ਅਸੀਸ ਗੱਜ ਕੇ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਗੁਰੂ ਸਾਹਿਬ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਮਾਣ ਰਹੇ ਸਾਂ, ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਵਜ਼ੀਰ ਖਾਂ ਦੇ ਕੋਲ ਭੀਮ ਚੰਦ ਨੇ ਆਪਣੇ ਵੱਲੋਂ ਨਜ਼ਰਾਨੇ ਭੇਜੇ, ਜੋ ਰਿਸ਼ਵਤ ਰੂਪ ਵਿੱਚ ਭੇਜੇ ਉਹਨੇ, ਔਰ ਉਹ ਨਜ਼ਰਾਨੇ ਭੇਜ ਕੇ ਉਹ ਬਕਾਇਦਾ ਆਪਣੇ ਵਜ਼ੀਰਾਂ ਦੇ ਹੱਥ ਨੇ ਸੁਨੇਹਾ ਵੀ ਭਜਵਾਇਆ ਵੀ ਤੁਸੀਂ ਸਾਨੂੰ ਆਪਣੇ ਗੁਲਾਮ ਜਾਣੋ ਪਰ ਸਾਡੀ ਸਹਾਇਤਾ ਕਰੋ, ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਪੁਰ ਸਾਹਿਬ ਖਾਲੀ ਕਰਵਾ ਦਿਓ ਗੁਰੂ ਸਾਹਿਬ ਤੋਂ। ਜਿੱਥੇ ਸਰਹੰਦ ਨੇ ਸੁਨੇਹਾ ਭਿਜਵਾਇਆ ਉੱਥੇ ਦਿੱਲੀ ਵੀ ਨਾਲ ਪਹੁੰਚਾਇਆ, ਫਿਰ ਦੱਖਣ ਵਾਲੇ ਪਾਸੇ ਔਰੰਗਜ਼ੇਬ ਦੇ ਕੋਲ ਵੀ ਉਹ ਸੁਨੇਹਾ ਭਿਜਵਾਉਂਦਾ ਹੈ ਵੀ ਸਾਡੇ ਨਾਲ ਬਹੁਤ ਮਾੜੀ ਹੋਈ ਹੈ, ਅਨੰਦਪੁਰ ਸਾਹਿਬ ਸਾਨੂੰ ਖਾਲੀ ਕਰਵਾ ਕੇ ਦਿਓ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਗੁਲਾਮ ਹਾਂ। ਇੱਥੋਂ ਤੱਕ ਇਹਨਾਂ ਦੀ ਦਸ਼ਾ ਬਣ ਗਈ ਜੀ, ਗੁਰੂ ਤੋਂ ਬੇਮੁੱਖ ਹੋਣ ਕਰਕੇ, ਗੁਰੂ ਨਾਲ ਪਹਿਲੋਂ ਸੰਬੰਧ ਚੰਗੇ ਸੀ, ਚੰਗੇ ਰਹੇ, ਪਰ ਹੁਣ ਗੁਰੂ ਤੋਂ ਬੇਮੁੱਖ ਵੀ ਹੋ ਗਏ ਅਤੇ ਗੁਰੂ ਘਰ ਦੇ ਵਿਰੋਧੀ ਵੀ ਬਣ ਗਏ। ਦਸ਼ਾ ਗੁਲਾਮੀ ਤੱਕ ਆ ਗਈ, ਆਪਣੇ ਹੱਥੀਂ ਆਪਣੀ ਜ਼ੁਬਾਨ ਨਾਲ ਅਤੇ ਆਪਣੇ ਹੱਥਾਂ ਦੇ ਨਾਲ ਲਿਖ ਲਿਖ ਕੇ ਜ਼ੁਬਾਨ ਨਾਲ ਬੋਲ ਬੋਲ ਕੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਗੁਲਾਮ ਹਾਂ, ਸਾਨੂੰ ਬਚਾ ਲਓ। ਅਨੰਦਪੁਰ ਸਾਹਿਬ ਖਾਲੀ। ਹੁਣ ਦੂਜੀ ਗੱਲ ਇਹ ਹੈ, ਨਾਲ ਵਜ਼ੀਰ ਖਾਂ ਨੂੰ ਇਹ ਕਹਿ ਰਹੇ ਵੀ ਤੈਨੂੰ ਨੇੜੇ ਹੈ, ਸਾਨੂੰ ਹਰਾਉਣ ਤੋਂ ਬਾਅਦ ਵਿੱਚ ਉਹਨਾਂ ਨੇ ਤੇਰੇ ਵੱਲ ਆ ਜਾਣਾ। ਔਰੰਗਜ਼ੇਬ ਨੂੰ ਵੀ ਦਿੱਲੀ ਤੋਂ ਵੀ ਸੁਨੇਹਾ ਔਰੰਗਜ਼ੇਬ ਤੱਕ ਪਹੁੰਚਿਆ। ਵੇਖੋ, ਪਹਿਲਾਂ ਤਾਂ ਭੀਮ ਚੰਦ ਨੇ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾਤਾ, ਫਿਰ ਜਿਹੜਾ ਦਿੱਲੀ ਸੁਨੇਹਾ ਪਹੁੰਚਾਇਆ, ਦਿੱਲੀਓਂ ਫਿਰ ਔਰੰਗਜ਼ੇਬ ਕੋਲ ਗਈ ਚਿੱਠੀ ਵੀ ਭਾਈ ਪਹਾੜੀ ਰਾਜੇ ਸਹਾਇਤਾ ਮੰਗ ਰਹੇ ਨੇ। ਸਰਹੰਦ ਦੀ ਧਰਤੀ ਤੋਂ ਨਵਾਬ ਵਜ਼ੀਰ ਖਾਂ ਨੇ ਵੀ ਚਿੱਠੀ ਔਰੰਗਜ਼ੇਬ ਵੱਲ ਫਿਰ ਪਾਈ ਵੀ ਪਹਾੜੀ ਰਾਜੇ ਸਾਹਿਬ, ਔਰੰਗਜ਼ੇਬ ਕੋਲ ਤਿੰਨ ਚਿੱਠੀਆਂ ਪਹੁੰਚ ਚੁੱਕੀਆਂ ਨੇ, ਜਿਹੜੀਆਂ ਕਹਿ ਕੇ ਉਹ ਕਹਿ ਰਹੇ ਆ ਵੀ ਤੁਸੀਂ ਇੱਦਾਂ ਕਰੋ, ਸਹਾਇਤਾ ਕਰੋ ਉਹਨਾਂ ਦੀ ਅਤੇ ਕਿਲ੍ਹਾ ਖਾਲੀ ਕਰਵਾ ਕੇ ਅਤੇ ਗੁਰੂ ਸਾਹਿਬ ਨੂੰ ਉੱਥੋਂ ਨਾ ਭੀਮ ਚੰਦ ਨੂੰ ਖਾਲੀ ਕਰਵਾ ਕੇ ਉਹ ਕਿਲ੍ਹਾ ਲੈ ਦਿਓ, ਅਨੰਦਪੁਰ ਸਾਹਿਬ ਖਾਲੀ ਕਰਵਾ ਕੇ ਭੀਮ ਚੰਦ ਨੂੰ ਦੇ ਦਿਓ, ਅਤੇ ਆਪਣਾ ਜਿਹੜਾ ਦਬਕ ਪ੍ਰਭਾਵ ਹੈ, ਡਰ ਹੈ ਜਿਹੜਾ, ਉਹ ਗੁਰੂ ਸਾਹਿਬ ਦੇ ਮਨ 'ਚ ਬਿਠਾ ਦਿਓ ਵੀ ਇੱਕ ਵਾਰੀ ਖਾਲੀ ਕਰਵਾ ਲਓ, ਮੁੜ ਕੇ ਲੜਨਾ ਨਹੀਂ। ਔਰੰਗਜ਼ੇਬ ਨੇ ਇਹ ਵੀ ਕਹਿ ਤਾ ਵੀ ਮੁੜ ਕੇ ਲੜਨਾ ਨਹੀਂ, ਪਰ ਆਪਣਾ ਜਿਹੜਾ ਡਰ ਹੈ ਉਹ ਜ਼ਰੂਰ ਮਨ ਦੇ ਵਿੱਚ ਬਿਠਾ ਕੇ ਰੱਖਿਓ ਉਹਨਾਂ ਦੇ। ਇਹ ਤਾਂ ਦਸ਼ਾ ਸੀ ਜੀ ਜੋ ਰਾਜੇ ਭੀਮ ਚੰਦ ਦੀ ਬਣੀ ਹੈ। ਇੱਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਬੇਪਰਵਾਹ, ਕੋਈ ਚਿੰਤਾ ਨਹੀਂ, ਜੋ ਕੁਝ ਵੀ ਨੁਕਸਾਨ ਹੋਇਆ ਜਿਵੇਂ ਹੈ ਨਾ ਜੰਗ ਦੇ ਮੈਦਾਨ, ਜੰਗ ਦੇ ਵਿੱਚ ਉਹ ਚਾਹੇ ਉਹ ਇਮਾਰਤਾਂ ਦਾ ਕਹਿ ਲਓ, ਭਾਵੇਂ ਗੁਰੂ ਘਰ ਦੇ ਸਰੋਵਰ ਦਾ ਕਹਿ ਲਓ, ਸਤਿਗੁਰੂ ਨੇ ਉਹ ਸਾਰਾ ਪ੍ਰਬੰਧ ਬਹੁਤ ਸੋਹਣੇ ਤਰੀਕੇ ਦੇ ਨਾਲ, ਬਹੁਤ ਸੋਹਣੇ ਢੰਗ ਦੇ ਨਾਲ ਮਾਲਕ ਨੇ ਉਹ ਦੁਬਾਰਾ ਸਹੀ ਸਾਰਾ ਕੁਝ ਹੋਇਆ ਹਨ। ਸਰੋਵਰ ਦੀ ਸਾਫ਼ ਸਫਾਈ ਹੋਈ, ਜੋ ਇਮਾਰਤਾਂ ਦੇ ਨੁਕਸਾਨ ਹੋਏ ਉਹ ਸਾਰੇ ਉਹਨਾਂ ਨੂੰ ਠੀਕ ਕੀਤਾ ਗਿਆ, ਅਤੇ ਮਾਲਕ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਭਾਈ ਸ਼ਸਤਰ ਜਿਹੜੇ ਉਵੇਂ ਗੁਰੂ ਸਾਹਿਬ ਦਾ ਲਗਾਵ ਹੈ ਸ਼ਸਤਰਾਂ ਦੇ ਨਾਲ, ਸ਼ਸਤਰ ਗੁਰੂ ਸਾਹਿਬ ਲਈ ਨਵੇਂ ਬਣਨ ਲੱਗ ਪਏ, ਨਵੇਂ ਤਿਆਰ ਹੋਣ ਲੱਗ ਪਏ। ਮਲਕ ਪਾਤਸ਼ਾਹ ਲਈ ਤਿੱਖੇ ਤੀਰ ਤਿਆਰ ਕੀਤੇ ਜਾਂਦੇ ਨੇ, ਬਹੁਤ ਸੋਹਣੇ ਸੋਹਣੇ, ਇੱਕ ਜਿਹਨੂੰ ਜਮ ਜਮਾਂ ਤੋਪ, ਜਮ ਦੇ ਮੂੰਹ ਵਾਲੀ ਤੋਪ ਤਿਆਰ ਕੀਤੀ ਗਈ ਹੈ ਨਾ, ਉਹ ਸਾਰਾ ਮਤਲਬ ਜਿਹੜੇ ਸ਼ਸਤਰ ਨੇ ਹੁਣ ਗੁਰੂ ਪਾਤਸ਼ਾਹ ਦੇ ਕੋਲ ਨਵੇਂ ਨਵੇਂ ਤਿਆਰ ਹੋਣ ਲੱਗ ਪਏ। ਮਲਕ ਪਾਤਸ਼ਾਹ ਦੇ ਤੀਰਾਂ 'ਤੇ ਇੱਕ ਮੋਹਰ ਦੇ ਜਿੰਨਾ ਸੋਨਾ ਗੁਰੂ ਸਾਹਿਬ ਦੇ ਤੀਰ 'ਤੇ ਲਾਇਆ ਜਾਂਦਾ, ਔਰ ਇੱਕ ਮੋਹਰ ਨੂੰ ਸੋਨਾ 2.5 ਤੋਲੇ ਲੱਗਦਾ ਹੈ, ਮਤਲਬ ਗੁਰੂ ਸਾਹਿਬ ਦੇ ਇੱਕ

0: ਤੀਰ ਨੂੰ 2.5 ਤੋਲੇ ਸੋਨਾ ਲੱਗਾ ਹੋਇਆ ਹੈ। ਮਲਿਕ ਪਾਤਸ਼ਾਹ ਦੇ ਉਹ ਤੀਰ ਤਿਆਰ ਕੀਤੇ ਗਏ ਬਹੁਤ ਸੁਚੱਜੇ ਢੰਗ ਨਾਲ। ਗੁਰੂ ਸਾਹਿਬ ਸ਼ਸਤਰ ਤਿਆਰ ਕਰਾ ਕੇ ਕਈ ਵਾਰੀ ਆਪ ਆਪਣੇ ਸਿੱਖਾਂ ਨੂੰ ਬਖਸ਼ ਦਿੰਦੇ ਨੇ ਨਾ, ਵੀ ਜਿਹੜੇ ਸਿੱਖ ਨੂੰ ਮਲਿਕ ਪਾਤਸ਼ਾਹ ਬਹੁਤ ਪ੍ਰਸੰਨ, ਜਿਵੇਂ ਆਪਾਂ ਕਹਿੰਦੇ ਨਾ ਜੀ ਜਦੋਂ ਗੁਰੂ ਸਾਹਿਬ ਪ੍ਰਸੰਨ ਹੁੰਦੇ ਤਾਂ ਮਲਿਕ ਪਾਤਸ਼ਾਹ ਅਸੀਸ ਬਖਸ਼ਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਜਦੋਂ ਬਹੁਤ ਪ੍ਰਸੰਨ ਹੁੰਦੇ ਨੇ ਤਾਂ ਮਲਿਕ ਆਪਣੇ ਸਿੱਖ ਨੂੰ ਆਪਣੇ ਕੋਲੋਂ ਸ਼ਸਤਰ ਬਖਸ਼ਦੇ ਨੇ ਆਪਣੇ ਕੋਲੋਂ। ਫਿਰ ਸਤਿਗੁਰੂ ਜੀ ਇਸ ਤਰੀਕੇ ਨਾਲ ਜੀ ਉੱਥੇ ਸਾਰਾ ਗੁਰੂ ਘਰ ਦਾ ਜੋ ਨੇਮ ਹੈ ਉਹ ਉਵੇਂ ਹੀ ਚੱਲ ਰਿਹਾ। ਅਗਾਂਹ ਹੁਣ ਕਿਹੜੇ ਕੌਤਕ ਨੇ ਜੋ ਸਤਿਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ, ਔਰ ਮਲਿਕ ਪਾਤਸ਼ਾਹ ਕਿਹੜੇ ਕਿਹੜੇ ਹੁਕਮ ਨੇ ਜੋ ਸਿੱਖਾਂ ਦੇ ਨਾਲ ਕਰਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਮਾਲਕ ਪਾਤਸ਼ਾਹ ਰਸਨਾ ਨੂੰ ਰਸ ਔਰ ਜਸ ਬਖਸ਼ਣ, ਆਪ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਥਾ ਸੁਣੋ ਇੱਕ ਹੁਤਮ ਸੁਦੀ, ਆਸਾ ਸਿੰਘ ਸੋ ਨਾਮੂ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਇਤਿਹਾਸ ਦੀ ਲੜੀ ਨੂੰ ਤੋੜਦਿਆਂ ਹੋਇਆਂ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਸੁਨਹਿਰੀ ਅੱਖਰ ਉਕਰੇ ਔਰ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਬਹੁਤ ਪਿਆਰਾ ਹਿਸਾਬ ਕਿਤਾਬ, ਮਾਇਆ ਦਾ ਹਿਸਾਬ ਕਿਤਾਬ ਰੱਖਣ ਵਾਲਾ। ਇੱਥੇ ਸ਼ਬਦ ਕਵੀ ਜੀ ਨੇ ਮੁਸੱਦੀ ਵਰਤਿਆ। ਮੁਸੱਦੀ ਸ਼ਬਦ ਵਰਤਿਆ ਜਾਂਦਾ ਮੁਨਸ਼ੀ ਦੇ ਲਈ, ਜਿਹੜਾ ਹਿਸਾਬ ਕਿਤਾਬ ਲੈਣ ਦੇਣ ਦਾ ਧੰਨ ਦੌਲਤ ਦਾ ਰੱਖਦਾ ਹੈ। ਇਹਦਾ ਨਾਂ ਇਤਿਹਾਸ ਵਿੱਚ ਆਇਆ ਆਸਾ ਸਿੰਘ, ਭਾਈ ਆਸਾ ਸਿੰਘ ਕਹਿ ਲਈਏ। ਇਹ ਜੀ ਗੁਰੂ ਘਰ ਦੀ ਜਿਹੜੀ ਕਾਰ ਹੈ, ਗੁਰੂ ਘਰ ਦੀ ਕਾਰ ਭਾਵ ਕਾਰ ਭੇਟ, ਸਾਂਭ ਸੰਭਾਲ ਧੰਨ ਦੌਲਤ ਬਹੁਤ ਖਿਆਲ ਇਹ ਰੱਖਦੇ ਹਨ।
1: ਗੁਰ ਘਰ ਕੀ ਬਹੁ ਕਾਰ ਚਲਾਵੇ, ਟੋਂਬੂ ਲਿਖੈ ਤਮਾਮੂ।
0: ਇਹ ਗੁਰੂ ਘਰ ਦਾ ਜਿਹੜਾ ਧੰਨ ਦੌਲਤ ਹੈ ਨਾ, ਉਹਦੀ ਸਾਂਭ ਸੰਭਾਲ ਉਹਦਾ ਹਿਸਾਬ ਕਿਤਾਬ ਰੱਖਦੇ ਨੇ ਭਾਈ ਆਸਾ ਸਿੰਘ ਜੀ। ਕੱਲਾ ਸਾਂਭ ਸੰਭਾਲ ਨਹੀਂ ਰੱਖਦੇ, ਸਾਂਭ ਸੰਭਾਲ ਦੇ ਨਾਲ ਨਾਲ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰੀ, ਜਿਵੇਂ ਮਾਲਕ ਪਾਤਸ਼ਾਹ ਹੁਕਮ ਕਰ ਦੇਣ ਵੀ ਆ ਭਾਈ ਅਸੀਂ ਜਿਵੇਂ ਬਚਨ ਕਰਾਂਗੇ ਨਾ ਸਤਿਗੁਰੂ ਨੇ ਜਿਵੇਂ ਹੁਕਮ ਕਰਨਾ, ਉਵੇਂ ਕਦੇ ਕਿਸੇ ਨੂੰ ਹੁੰਡੀ ਲਿਖ ਕੇ ਦੇ ਦੇਣੀ, ਕਦੇ ਕਿਸੇ ਨੂੰ ਹੁੰਡੀ ਲਿਖ ਕੇ ਦੇ ਦੇਣੀ। ਹੁੰਡੀ ਅੱਜ ਦੀ ਭਾਸ਼ਾ 'ਚ ਚੈੱਕ ਕਹਿ ਲਓ, ਵੀ ਚੈੱਕ ਲਿਖ ਦੇ ਦੇਣਾ, ਕੱਟ ਕੇ ਵੀ ਲੈ ਜਾਓ ਭਾਈ। ਬਹੁਤ ਸਾਰੇ ਇਹ ਤਮਾਮ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਟੋਂਬੂ, ਟੋਂਬੂ ਸ਼ਬਦ ਹੁੰਡੀ ਵਾਸਤੇ ਵਰਤਦੇ, ਵੀ ਬੜੇ ਟੋਂਬੂ ਆਪਣੇ ਕੋਲੋਂ ਲਿਖ ਲਿਖ ਕੇ ਇਹ ਦਿੰਦੇ ਹਨ।
1: ਇਹਦੇ
0: ਕੋਲ ਨਾ ਜੀ ਇੱਕ ਸਿੱਖ ਆਇਆ, ਆਰਥਿਕ ਪੱਖ ਤੋਂ ਸਿੱਖ ਬਹੁਤ ਕਮਜ਼ੋਰ ਹੈ। ਇੱਥੇ ਕਵੀ ਜੀ ਨੇ ਗਰੀਬ ਸ਼ਬਦ ਵਰਤਿਆ, ਆਰਥਿਕ ਪੱਖ ਤੋਂ ਕਮਜ਼ੋਰ। ਸਿੱਖ ਕਦੇ ਗਰੀਬ ਨਹੀਂ ਹੁੰਦਾ, ਆਰਥਿਕ ਪੱਖ ਤੋਂ ਕਮਜ਼ੋਰ ਕਹਿ ਸਕਦੇ। ਗਰੀਬ ਕਿਵੇਂ ਹੋਏਗਾ ਜੀ ਸਿੱਖ, ਜਦੋਂ ਤੇ ਬਾਪੂ ਨੇ ਕਹਿ ਹੀ ਦਿੱਤਾ ਵੀ ਇਹਦੇ ਬਾਦਸ਼ਾਹ ਨੇ, ਫਿਰ ਗਰੀਬ ਕਿਵੇਂ ਹੋਇਆ? ਬਾਦਸ਼ਾਹ ਕਦੇ ਗਰੀਬ ਥੋੜ੍ਹੀ। ਹਾਂ, ਆਰਥਿਕ ਪੱਖ, ਕਦੇ ਤੰਗੀਆਂ ਵੀ ਆ ਜਾਂਦੀਆਂ ਨੇ ਆਰਥਿਕ ਹਾਲਾਤ, ਆਪਾਂ ਘਰਾਂ ਵਿੱਚ ਵੀ ਵੇਖਦੇ ਹੀ ਹਾਂ। ਇਹ ਥੋੜ੍ਹੀ ਵੀ ਜੇ ਇੱਕ ਦਿਨ ਘਰ 'ਚ ਧਨ ਦੀ ਤੰਗੀ ਆ ਗਈ ਤਾਂ ਅਸੀਂ ਗਰੀਬ ਹੋ ਗਏ, ਨਹੀਂ। ਆਰਥਿਕ ਤੰਗੀਆਂ ਚੰਗੀਆਂ ਅਤੇ ਮੰਦੇ ਆਉਂਦੇ ਹੀ ਰਹਿੰਦੇ ਨੇ, ਦਿਨ ਚੰਗੇ ਮੰਦੇ ਚੱਲਦੇ ਰਹਿੰਦੇ ਨੇ, ਕਦੇ ਧਨ ਬਹੁਤਾ ਆ ਗਿਆ ਅਤੇ ਕਦੇ ਘੱਟ ਆਇਆ। ਇਹ ਜੀ ਆਰਥਿਕ ਪੱਖ ਇਹਦੇ ਘਰ ਦਾ ਸਿੱਖ ਦਾ ਕਮਜ਼ੋਰ ਸੀ। ਇਹ ਆ ਗਿਆ ਭਾਈ ਆਸਾ ਸਿੰਘ ਜੀ ਇਹਦੇ ਕੋਲ, ਇਹਨਾਂ ਕੋਲ ਆ ਕੇ ਨਾ ਜੀ ਇਸ ਸਿੱਖ ਨੇ ਕਿਹਾ, ਕਹਿੰਦੇ ਵੀ ਮੇਰੀ ਧੀ ਦਾ ਹੈ ਭਾਈ ਵਿਆਹ, ਮੈਂ ਆਪਣੀ ਧੀ ਦਾ ਵਿਆਹ ਕਰਨਾ, ਧੀ ਦਾ ਮੇਰੀ ਦਾ ਵਿਆਹ ਹੈ। ਇਸ ਲਈ ਨਾ ਇਹ ਸਿੱਖ ਭਾਈ ਆਸਾ ਸਿੰਘ ਦੇ ਕੋਲੋਂ ਧਨ ਮੰਗਣ ਵਾਸਤੇ ਆਇਆ ਹੈ।
1: ਦਰਬ ਪੰਚ ਸਹਿ ਤੇ ਹੋਏ ਕਾਰਜ, ਮੁਝ ਚਿਤ ਚਿੰਤਾ ਰੋਗਾ।
0: ਵੀ ਮੈਨੂੰ ਹੁਣ ਘੱਟੋ ਘੱਟ 500 ਰੁਪਈਆ ਚਾਹੀਦਾ, ਜੇ 500 ਰੁਪਇਆ ਮੈਨੂੰ ਮਿਲ ਜੇ ਤੇ ਮੇਰਾ ਕਾਰਜ ਸੌਖਾ ਸਰ ਜੇ, ਧੀ ਦਾ ਵਿਆਹ ਮੈਂ ਸੌਖੇ ਤਰੀਕੇ ਨਾਲ ਆਸਾਨੀ ਨਾਲ ਕਰ ਲਾਂ, ਜੇ 500 ਰੁਪਈਆ ਮੈਨੂੰ ਮਿਲ ਜੇ ਮੇਰਾ ਕਾਰਜ ਸਵਰ ਜਾਣਾ। ਪਰ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਆ ਵੀ ਉਹ 500 ਆਉਣਾ ਕਿੱਥੋਂ ਹੈ, ਵੀ ਚਾਹੀਦਾ ਮੈਨੂੰ 500 ਰੁਪਈਆ। ਹੁਣ ਤੁਸੀਂ ਅੰਦਾਜ਼ਾ ਲਓ ਵੀ ਉਹ ਕਿਹੜੇ ਵੇਲਿਆਂ ਦੀ ਨਾ, 1700 ਸਨ ਦੀ ਗੱਲ, 1700 ਦੇ ਕਰੀਬ ਉਸ ਸਦੀ ਦੀ ਗੱਲ, ਉਸ ਵੇਲੇ ਦੀ ਗੱਲ ਹੈ, 500 ਰੁਪਈਆ ਕਿੰਨਾ ਹੋਇਆ ਵੀ ਮੈਨੂੰ 500 ਚਾਹੀਦਾ, ਪਰ ਮੈਨੂੰ ਚਿੰਤਾ, ਰੋਗ ਮੈਨੂੰ ਇਸ ਗੱਲ ਦਾ ਲੱਗਾ ਹੋਇਆ ਚਿੰਤਾ ਦਾ ਵੀ ਇਹ 500 ਆਉਣਾ ਕਿੱਥੋਂ ਹੈ। ਧੀ ਦਾ ਵਿਆਹ ਵੀ ਜ਼ਰੂਰੀ ਹੈ, ਕਰਨਾ ਹੈ, ਧੀ ਦੀ ਵਿਆਹ ਦਾ ਦਿਨ ਵੀ ਨੇੜੇ ਆ ਰਿਹਾ, ਮੁਕਰਰ ਕੀਤਾ ਹੋਇਆ, ਪਰ ਮੇਰੇ ਕੋਲ ਹੁਣ ਧਨ ਨਹੀਂ ਕਿ ਮੈਂ ਆਪਣੀ ਧੀ ਦਾ ਵਿਆਹ ਜਿਹੜਾ ਉਹਨੂੰ ਸੋਹਣੇ ਚੰਗੇ ਢੰਗ ਦੇ ਨਾਲ ਕਰ ਸਕਾਂ।
1: ਕੁਝ ਤੇ ਹੋਏ ਉਪਕਾਰ ਕਰੋ ਇਹੋ, ਸੁਣ ਸੁਣ ਅਰ ਲਖ ਦੀਨਾ।
0: ਵੀ ਤੂੰ ਏਦਾਂ ਕਰ ਭਾਈ, ਜੇ ਤੂੰ ਮੇਰੇ ਤੇ ਉਪਕਾਰ ਕਰਦੇ। ਹੁਣ ਸਿੱਖ ਨੇ ਸਪਸ਼ਟ ਹੀ ਕਹਿਤਾ ਭਾਈ ਆਸਾ ਸਿੰਘ ਨੂੰ, ਕਹਿੰਦੇ ਜੇ ਤੂੰ ਉਪਕਾਰ ਕਰਦੇ ਨਾ ਮੇਰੇ ਤੇ, ਤੇ ਮੈਨੂੰ ਲਿਖ ਕੇ ਦੇ ਦੇ ਕਰੀ ਵੀ ਮੈਂ 500 ਰੁਪਈਆ ਲੈਣਾ ਹੈ, ਮਤਲਬ ਇੱਕ ਚੈੱਕ ਮੈਨੂੰ ਵੀ ਬਣਾ ਦੇ, ਉਹਦੇ ਪਾਵੇ ਸੀ ਵੀ ਹੁੰਡੀ ਲਿਖ ਕੇ ਦੇ ਦੇ ਭਾਈ, ਵੀ ਮੈਨੂੰ 500 ਰੁਪਈਆ ਬਣ ਜਾਏ, ਮੈਨੂੰ 500 ਰੁਪਈਆ ਮਿਲ ਜਾਏ ਅਤੇ ਮੇਰਾ ਕਾਰਜ ਬੱਚੀ ਦੇ ਵਿਆਹ ਵਾਲਾ ਆਸਾਨੀ ਨਾਲ ਨੇਪਰੇ ਚੜ ਜਾਏ। ਜੇ ਤੂੰ ਮੇਰੇ ਉੱਤੇ ਇਸ ਕਰਮ ਦਾ ਉਪਕਾਰ ਕਰ ਦੇਵੇ।
1: ਆਸਾ ਸਿੰਘ ਦਿਆ ਉਰ ਕਰਕੇ ਤੇ ਟੋਂਬੂ ਲਿਖ ਦੀ ਨਾ।
0: ਭਾਈ ਆਸਾ ਸਿੰਘ ਨੇ ਹੁਣ ਉਹਦੀ ਹਨਾ ਅਰਜੋਈ ਸੁਣੀ, ਧੀ ਦੇ ਵਿਆਹ ਦਾ ਕਾਰਜ ਹੈ ਤੇ ਇਨਕਾਰ ਵੀ ਕਿਵੇਂ ਕਰਦੇ, ਤੇ ਸਿੱਖ ਦਇਆ ਦਾ ਤੇ ਘਰ ਹੈ ਹਨਾ, ਜੇ ਅਕਾਲ ਪੁਰਖ ਦਇਆ ਦਾ ਘਰ ਹੈ, ਗੁਰੂ ਦਇਆ ਦਾ ਘਰ ਹੈ ਤੇ ਗੁਰੂ ਨਾਲ ਜੁੜਿਆ ਸਿੱਖ ਵੀ ਦਇਆਲੂ ਹੈ ਉਹਦੇ ਮਨ ਵਿੱਚ ਵੀ। ਜਦੋਂ ਉਪਦੇਸ਼ ਹੀ ਇਹ ਮਿਲਣਾ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਦੋਂ ਉਪਦੇਸ਼ ਹੀ ਇਹ ਮਿਲਣਾ ਤੇ ਫਿਰ ਦਇਆ ਤੇ ਹੋਏਗੀ ਨਾ ਮਨ ਦੇ ਵਿੱਚ। ਭਾਈ ਆਸਾ ਸਿੰਘ ਨੇ ਉਹਨਾਂ ਦੇ ਬਚਨ ਸੁਣੇ, ਸੁਣ ਕੇ ਬਚਨ ਤੇ ਆਪਣੇ ਕੋਲੋਂ ਇੱਕ ਚੈੱਕ ਲਿਖ ਕੇ ਦੇਤਾ 500 ਰੁਪਈਏ ਦਾ, ਵੀ ਆਹ ਲੈ ਭਾਈ ਆਹ ਲੈ ਜਾ। ਉਹ ਚੈੱਕ ਦੇ ਕੇ ਨਾ, ਉਹ ਹੁੰਡੀ ਦੇ ਕੇ ਉਹਨੂੰ ਲਿਖ ਕੇ ਤੇ ਕਹਿਤਾ ਵੀ ਫਲਾਣੀ ਥਾਂ ਚਲਾ ਜਾਈ, ਉੱਥੋਂ ਜਾ ਕੇ ਆ 500 ਰੁਪਈਆ ਤੂੰ ਲੈ ਲਾ, ਤੈਨੂੰ ਉਹ ਇਨਕਾਰ ਨਹੀਂ ਕਰੇਗਾ, ਮੇਰਾ ਲਿਖ ਕੇ ਦਿੱਤਾ ਹੋਇਆ, ਜਦੋਂ ਤੂੰ ਉਹਦੇ ਅੱਗੇ ਉਹ ਚੈੱਕ ਰੱਖੇਗਾ ਤੇ 500 ਰੁਪਈਆ ਤੈਨੂੰ ਮਿਲ ਜਾਣਾ ਹੈ। ਉਹਨੇ ਜੀ ਕੱਟ ਕੇ ਇੱਕ ਹੁੰਡੀ, ਲਿਖ ਕੇ ਇੱਕ ਹੁੰਡੀ ਉਸ ਸਿੱਖ ਦੇ ਹੱਥ ਵਿੱਚ ਪਕੜਾਈ ਹੈ।
1: ਸੋਲੇ ਗਇਓ ਜਹਾਂ ਪਰ ਭੇਜਾ ਲਏ 500 ਜਾਈ।
0: ਉਹ ਜੀ ਲੈ ਕੇ ਉਸ ਹੁੰਡੀ ਨੂੰ ਚਲੇ ਗਏ ਉਸ ਥਾਂ ਤੇ, ਉਹ ਸਿੱਖ ਜਿਹੜੀ ਥਾਂ ਤੇ ਭਾਈ ਆਸਾ ਸਿੰਘ ਜੀ ਨੇ ਭੇਜਿਆ ਉੱਥੇ ਚਲੇ ਗਏ। ਉਹਨੇ ਜਾ ਕੇ ਉਹ ਹੁੰਡੀ ਫੜਾਈ, ਕਹਿੰਦਾ ਜੀ ਆਹ ਲਓ ਤੇ ਮੈਨੂੰ 500 ਰੁਪਇਆ ਦੇ ਦਿਓ। ਉਹਨੇ ਹੁੰਡੀ ਫੜੀ, ਉਹਨੇ ਵੇਖਿਆ ਭਾਈ ਆਸਾ ਸਿੰਘ ਦਾ ਲਿਖਿਆ ਹੋਇਆ ਹੈ, ਮੋਹਰ ਲੱਗੀ ਹੋਈ ਹੈ, ਅਤੇ ਉਹਨੇ 500 ਰੁਪਈਆ ਆਪਣੇ ਕੋਲੋਂ ਦੇਤਾ ਵੀ ਆ ਲਿਆ ਭਾਈ, ਕਿਉਂਕਿ ਮੈਨੂੰ ਚੈੱਕ ਮਿਲਿਆ, ਹੁਣ ਉਹਨੇ ਦੇਤਾ 500 ਰੁਪਇਆ ਵੀ ਲੈ ਭਾਈ। ਉਹਨੇ 500 ਦਿੱਤਾ, ਸਿੱਖ ਬੜਾ ਪ੍ਰਸੰਨ ਹੋਇਆ ਵੀ ਮੇਰਾ ਕਾਰਜ ਸਰ ਜਾਣਾ, ਵੀ ਹੁਣ ਮੈਨੂੰ ਕਿਸੇ ਹੋਰ ਅੱਗੇ ਝੋਲੀਆਂ ਫੈਲਾਉਣ ਦੀ ਲੋੜ ਨਹੀਂ, ਕਿਸੇ ਹੋਰ ਕੋਲੋਂ ਜਾ ਕੇ ਮੰਗਣ ਦੀ ਲੋੜ ਨਹੀਂ, ਵੀ ਮੈਂ ਕਾਰਜ ਬਹੁਤ ਚੰਗੇ ਢੰਗ ਨਾਲ ਸਵਾਰ ਲੈਣਾ। ਬੱਚੀ ਦਾ ਵਿਆਹ ਬੜੀ ਪ੍ਰਸੰਨਤਾ ਨਾ ਖੁਸ਼ੀ ਦੇ ਨਾਲ ਅਸੀਂ ਹੁਣ ਬੱਚੀ ਦਾ ਵਿਆਹ ਕਰਾਂਗੇ। ਉਹਨੇ ਜੀ ਧਨ ਉਹਦੇ ਕੋਲੋਂ ਲਿਆ, ਸਿੱਖ ਨੇ ਲੈ ਕੇ ਤੇ ਆਪਣੇ ਘਰ ਨੂੰ ਪਰਤ ਜਾਂਦਾ ਹੈ।
1: ਉਤੋ ਰੰਕ ਤਿਨ ਵਿਆਹ ਕਰਿਓ ਤਬ ਕੰਨਿਆ ਸਦਨ ਉਠਾਈ।
0: ਹੁਣ ਉਹਨੇ ਜੀ ਘਰ ਆ ਕੇ ਬੱਚੀ ਦਾ ਵਿਆਹ ਕੀਤਾ, ਕੰਨਿਆਂ ਨੂੰ ਘਰ ਚੋਂ ਨਾ ਆਪਣੀ ਧੀ ਨੂੰ ਘਰ ਦੇ ਵਿੱਚੋਂ ਤੋਰਿਆ, ਡੋਲੀ ਉਹਦੀ ਤੋਰਤੀ ਬੜੀ ਪ੍ਰਸੰਨਤਾ ਨਾਲ, ਬੜੀ ਖੁਸ਼ੀ ਦੇ ਨਾਲ ਨਾ, ਕਿਉਂਕਿ ਜਿੰਨੀ ਕੁ ਜ਼ਰੂਰਤ ਸੀ ਧਨ ਉਨਾ ਕੁ ਮਿਲ ਗਿਆ। ਸਾਰੇ ਕਾਰਜ ਬੜੇ ਆਨੰਦਮਈ ਤਰੀਕੇ ਨਾਲ ਹੋਏ, ਸਾਰੇ ਕਾਰਜ ਬਹੁਤ ਸੋਹਣੇ ਢੰਗ ਨਾਲ ਹੋਏ। ਉਹਨੇ ਜੀ ਜਦੋਂ ਆਪਣੀ ਬੱਚੀ ਨੂੰ ਆਪਣੇ ਘਰੋਂ ਤੋਰਤਾ, ਉਹਦੇ ਸਹੁਰੇ ਪਰਿਵਾਰ ਕਹਿ ਲਓ ਜਾਂ ਉਹਦੀ ਡੋਲੀ ਕਹਿ ਲਓ, ਜਦੋਂ ਘਰ ਦੇ ਵਿੱਚੋਂ ਉਹਨੇ ਭੇਜੀ ਹੈ,
1: ਤੇ ਮਾਸ ਖੱਟ ਸੋ ਸਿੱਖ ਆਇਓ ਗੁਰ ਦਰਸ਼ਨ ਕੋ ਕੀ ਨਾ।
0: 6 ਮਹੀਨੇ ਲੰਘ ਗਏ, ਜਦੋਂ 6 ਮਹੀਨੇ ਗੁਜ਼ਰ ਗਏ ਨਾ, ਹੁਣ 6 ਮਹੀਨੇ ਲੰਘ ਜਾਣ ਤੇ ਉਹ ਸਿੱਖ ਜਿਹਦੇ ਕੋਲੋਂ 500 ਰੁਪਇਆ ਉਹ ਸਿੱਖ ਲੈ ਕੇ ਗਿਆ ਭਾਈ ਆਸਾ ਸਿੰਘ ਦੇ ਕਹਿਣ ਉੱਤੇ, ਜਾਂ ਇੱਦਾਂ ਕਹਿ ਲਓ ਵੀ ਜਿਹਦੇ ਕੋਲ ਭਾਈ ਆਸਾ ਸਿੰਘ ਜੀ ਨੇ ਹੁੱਡੀ ਦੇ ਕੇ ਭੇਜਿਆ ਸੀ, ਹੁੰਡੀ ਦੇ ਕੇ ਵੀ ਉਹਦੇ ਕੋਲੋਂ ਧਨ ਲੈ ਲਈ, ਉਹ ਸਿੱਖ ਧਨ ਦੇਣ ਵਾਲਾ ਧਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਆ ਗਿਆ। 6 ਮਹੀਨਿਆਂ ਬਾਅਦ ਆਇਆ, 6 ਮਹੀਨਿਆਂ ਬਾਅਦ ਜਦੋਂ ਗੁਰੂ ਪਾਤਸ਼ਾਹ ਦੇ ਉਹਨੇ ਆ ਕੇ ਨਾ ਹੁਣ ਮਨ 'ਚ ਇੱਛਾ ਲੈ ਕੇ ਤਾਂਘ ਲੈ ਕੇ ਗੁਰੂ ਦੇ ਦਰਸ਼ਨਾਂ ਦੀ ਲਾਲਸਾ ਲੈ ਕੇ ਉਹ ਗੁਰੂ ਕਾ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਦਾ ਹੈ।
1: ਤੋਂਬੂ ਧਰਿਓ ਆਪਨੇ ਭੇਜਿਓ ਮੈਂ 500 ਤਿਸ ਦਿਨਾ।
0: ਹੁਣ ਇਹ ਨਹੀਂ ਵੀ ਉਹ ਸਿੱਖ ਗੁਰੂ ਸਾਹਿਬ ਕੋਲੋਂ ਧਨ ਮੰਗਣ ਆਇਆ, ਧਨ ਮੰਗਣ ਨਹੀਂ, ਬਸ ਉਹਨੇ ਇਸ ਕਰਕੇ ਗੁਰੂ ਸਾਹਿਬ ਅੱਗੇ ਰੱਖਿਆ ਵੀ ਮਾਲਕ ਜੀ ਜਿਹੜੀ ਜ਼ਿੰਮੇਵਾਰੀ ਤੁਸੀਂ ਲਾਈ ਸੀ ਮੈਂ ਉਹ ਜ਼ਿੰਮੇਵਾਰੀ ਨਿਭਾਤੀ, ਤੁਸੀਂ 500 ਰੁਪਇਆ ਦੇਣ ਨੂੰ ਕਿਹਾ ਸੀ ਅਤੇ ਮੈਂ ਉਸ ਸਿੱਖ ਨੂੰ 500 ਦੇ ਦਿੱਤਾ ਸੀ। ਉਹ ਜਿਹੜੀ ਹੁੰਡੀ ਸੀ ਉਹ ਗੁਰੂ ਸਾਹਿਬ ਦੇ ਅੱਗੇ ਰੱਖਤੀ, ਰੱਖ ਕੇ ਅੱਗੇ ਅਤੇ ਕੀ ਆਖਿਆ ਆਪ ਨੇ ਭੇਜਿਓ, ਮਾਲਕ ਜੀ ਉਹ ਤੁਸੀਂ ਭੇਜਿਆ ਸੀ, ਮੈਂ 500 ਤੇ ਸਦੀਨਾ ਮੈਂ ਉਹਨੂੰ 500 ਰੁਪਇਆ ਦੇ ਦਿੱਤਾ ਸੀ ਸਤਿਗੁਰੂ ਜਿਸ ਸਿੱਖ ਨੂੰ ਤੁਸੀਂ ਮੇਰੇ ਪਾਸ ਭੇਜਿਆ ਸੀ।
1: ਰੱਬ ਤਬ ਕਹਿਓ ਨਾ ਹਮਨੇ ਭੇਜਾ ਕੇ ਇਹ ਲਿਖਿਓ ਪਠਾਇਓ।
0: ਗੁਰੂ ਸਾਹਿਬ ਨੇ ਉਸ ਟੋਂਬੂ ਨੂੰ ਵੇਖਿਆ, ਉਸ ਹੁੰਡੀ ਨੂੰ ਵੇਖਿਆ, ਜਦੋਂ ਬਚਨ ਸੁਣੇ ਵੀ ਮਾਲਕ ਜੀ ਤੁਸੀਂ ਭੇਜਿਆ ਸੀ ਅਤੇ ਅਸੀਂ ਉਹਨਾਂ ਨੂੰ 500 ਦੇ ਕੇ ਭੇਜ ਦਿੱਤਾ। ਮਾਲਕ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਤੇਰੇ ਕੋਲ ਕਿਸੇ ਨੂੰ ਵੀ ਨਹੀਂ ਭੇਜਿਆ, ਅਸੀਂ ਤੇਰੇ ਕੋਲ ਕਿਸੇ ਨੂੰ ਨਹੀਂ ਭੇਜਿਆ। ਕਹਿਓ ਨਾ ਹਮਨੇ ਭੇਜਾ, ਅਸੀਂ ਨਹੀਂ ਭੇਜਿਆ, ਤੈਨੂੰ ਇਹ ਲਿਖ ਕੇ ਕਿੰਨੇ ਦਿੱਤਾ ਹੈ ਜਾਂ ਤੇਰੇ ਕੋਲ ਇਹ ਹੁੰਡੀ ਕਿਸ ਨੇ ਭਿਜਵਾਈ ਹੈ।
1: ਆਸਾ ਸਿੰਘ ਕੇ ਹੱਥ ਮੋਹਰ ਹੈ ਜਬ ਐਸੇ ਲਖ ਪਾਇਓ।
0: ਜਦੋਂ ਫਿਰ ਪੜਚੋਲ ਕੀਤੀ ਗਈ ਤੇ ਫਿਰ ਪਤਾ ਲੱਗਾ ਵੀ ਇਹ ਮੋਹਰ ਜਿਹੜੀ ਹੈ ਨਾ ਇਹ ਭਾਈ ਆਸਾ ਸਿੰਘ ਦੇ ਕੋਲੇ ਹੈ, ਉਹਨਾਂ ਨੇ ਲਾਈ ਹੋਈ ਹੈ, ਉਹਨਾਂ ਨੇ ਲਿਖ ਕੇ ਭੇਜੇ। ਜਦੋਂ ਇਹ ਵਿਚਾਰ ਗੁਰੂ ਸਾਹਿਬ ਨੂੰ ਪਤਾ ਲੱਗ ਨਹੀਂ ਨਾ ਪਤਾ ਲੱਗਾ ਵੀ ਭਾਈ ਆਸਾ ਸਿੰਘ ਜੀ ਨੇ ਹੁਣ ਜਾਣਦੇ ਤੇ ਗੁਰੂ ਸਾਹਿਬ ਪਹਿਲਾਂ ਹੀ ਨੇ ਵੀ ਕਿੰਨੇ ਚ ਭੇਜਿਆ ਕਿੰਨੇ ਨਹੀਂ ਭੇਜਿਆ, ਮੋਹਰ ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ, ਕਿਹੜਾ ਲਿਖ ਸਕਦਾ ਤੇ ਕਿਹੜਾ ਨਹੀਂ ਲਿਖ ਜਾਣਦੇ ਤੇ ਪਹਿਲਾਂ ਹੀ ਨੇ। ਪਰ ਸਾਹਿਬ ਦੀ ਕਲਾ ਵੇਖੋ, ਮਾਲਕ ਨੇ ਕੌਤਕ ਵੇਖੋ ਕਿੱਡਾ ਪਿਆਰਾ ਵਰਤਾਇਆ। ਹੁਣ ਸਤਿਗੁਰੂ ਕਹਿੰਦੇ ਭਾਈ ਅਸੀਂ ਤੇ ਭੇਜਿਆ ਕੋਈ ਨਹੀਂ, ਤੈਨੂੰ ਇਹ ਲਿਖ ਕੇ ਭੇਜਿਆ ਕਿੰਨੇ ਹੈ? ਫਿਰ ਪੜਚੋਲ ਕੀਤੀ, ਕਹਿੰਦੇ ਜੀ ਭਾਈ ਆਸਾ ਸਿੰਘ ਦੀ ਇਹ ਲਾਈ ਹੋਈ ਮੋਹਰ ਹੈ, ਉਹਨਾਂ ਨੇ ਹੀ ਇਹ ਲਿਖਿਆ ਹੈ ਔਰ ਉਹਨਾਂ ਦਾ ਹੀ ਭੇਜਿਆ ਹੋਇਆ ਹੈ। ਮਾਲਕ ਨੇ ਥੋੜਾ ਜਿਹਾ ਰਿਸ ਧਾਰਨ ਕੀਤਾ ਤੇ ਰਿਸ ਇਸ ਕਰਕੇ ਵੀ ਅਸੀਂ ਤੇ ਕਿਹਾ ਨਹੀਂ, ਸਾਨੂੰ ਪੁੱਛੇ ਬਿਨਾਂ ਲਿਖ ਕਿਵੇਂ ਦਿੱਤਾ ਭਾਈ, ਜਦੋਂ ਅਸੀਂ ਤੈਨੂੰ ਚੈੱਕ ਕੱਟਣ ਵਾਸਤੇ ਕਿਹਾ ਹੀ ਨਹੀਂ, ਅਸੀਂ ਤੈਨੂੰ ਹੁੰਡੀ ਲਿਖਣ ਵਾਸਤੇ ਆਖਿਆ ਹੀ ਨਹੀਂ ਤੇ ਤੂੰ ਲਿਖ ਕਿਵੇਂ ਦਿੱਤੀ ਭਾਈ। ਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਬਚਨ ਆਖੇ ਖਾਨਾ
1: ਦਿਓ ਆਪ ਹੀ ਦਰਬ 500 ਕੈਸੇ ਖੋਟ ਕਮਾਇਓ,
0: ਵੀ ਤੂੰ ਆਪਣੇ ਕੋਲੋਂ ਹੀ 500 ਰੁਪਇਆ ਦੇਈ ਜਾਂਦੇ, ਇਹ ਕਿਹੜੀ ਖੋਟ ਹੈ ਵੀ ਤੂੰ ਆਪਣੀ ਮਰਜ਼ੀ ਨਾਲ ਹੀ ਲਿਖਤਾ ਨਾ ਆਪਣੀ ਮਰਜ਼ੀ ਨਾਲ। ਤੁਸੀਂ ਹੁਣ ਜਿਵੇਂ ਆਪਾਂ ਕਹਿ ਲਈਏ ਵੀ ਕਿਸੇ ਨੂੰ ਚੈੱਕ ਬੁੱਕ ਫੜਾਈ ਹੋਵੇ, ਅਗਲਾ ਸਾਡੀ ਸੈਨਾ ਦੀ ਕਾਪੀ ਕਰਕੇ ਨਾ ਨਕਲ ਕਰਕੇ ਤੇ ਚੈੱਕ ਕੱਟ ਕੱਟ ਦੇਈ ਚੱਲੇ, ਲਓ ਭਾਈ ਇਹ ਖੋਟ ਹੀ ਹੈ ਨਾ, ਇਹ ਤੇ ਫਰੇਬ ਹੀ ਹੈ ਨਾ। ਗੁਰੂ ਸਾਹਿਬ ਕਹਿੰਦੇ ਭਾਈ ਤੈਨੂੰ ਅਸੀਂ ਕਿਹਾ ਹੀ ਨਹੀਂ, ਤੂੰ ਕਿੱਦਾਂ ਕੱਟਤਾ ਭਾਈ, ਤੂੰ ਕਿੱਦਾਂ ਹੁੰਡੀ ਲਿਖੀ, ਤੂੰ ਇਹ ਸਾਡੇ ਨਾਲ ਖੋਟ ਕਿੱਦਾਂ ਕਮਾਈ ਹੈ, ਕੈਸੇ ਖੋਟ ਕਮਾਇਓ, ਤੁਸੀਂ ਇਹ ਕਿੱਦਾਂ ਦੀ ਖੋਟ ਕਮਾਈ ਹੈ, ਸਾਡੇ ਆਖੇ ਬਿਨਾਂ ਆਪਣੇ ਕੋਲੋਂ ਤੁਸੀਂ 500 ਰੁਪਇਆ ਦਿੱਤਾ ਹੈ।
1: ਕਿਮ ਗੁਰ ਤੇ ਸੁਣਿਆ ਸਾ ਸਿੰਘ ਟਿਗ ਕੈ ਸਿੱਖ ਖਬਰ ਬਤਾਈ।
0: ਗੁਰੂ ਸਾਹਿਬ ਨੇ ਇਦਾਂ ਬਚਨ ਕੀਤੇ, ਭਾਈ ਆਸਾ ਸਿੰਘ ਜੇ ਗੁਰੂ ਸਾਹਿਬ ਕੋਲ ਨਹੀਂ, ਗੁਰੂ ਪਾਤਸ਼ਾਹ ਦੇ ਕੋਲ ਇਦਾਂ ਦੇ ਬਚਨ ਵਿਲਾਸ ਚੱਲ ਰਹੇ ਨੇ, ਇਹ ਖਬਰ ਭਾਈ ਆਸਾ ਸਿੰਘ ਤੱਕ ਪਹੁੰਚਾਤੀ, ਭਾਈ ਗੁਰੂ ਸਾਹਿਬ ਰਿਸ ਵਿੱਚ ਨੇ, ਮਾਲਕ ਨੇ ਇਹ ਆਖਿਆ ਵੀ ਭਾਈ ਆਸਾ ਸਿੰਘ ਨੇ ਸਾਡੇ ਨਾਲ ਖੋਟ ਕਮਾਈ ਹੈ, ਉਹਨੇ ਆਪਣੇ ਕੋਲੋਂ 500 ਰੁਪਇਆ ਕਿਵੇਂ ਦੇ ਦਿੱਤਾ। ਜਦੋਂ ਇਹ ਵਿਚਾਰ ਧੰਨ ਗੁਰੂ ਕਲਗੀਧਰ ਸਾਹਿਬ ਦੀ ਆਖੀ ਹੋਈ, ਭਾਈ ਆਸਾ ਸਿੰਘ ਜੀ ਤੱਕ ਪਹੁੰਚਦੀ ਹੈ।
1: ਅਰਥ ਮਾਰ ਤੇ ਭੱਜ ਗਇਓ ਤਬ ਨਿਜ ਘਰ ਵਿਖੇ ਤਦਾਈ।
0: ਉਹ ਜੀ ਮਨ ਕਰਕੇ ਡਰ ਗਏ, ਡਰ ਸੀ ਵੀ ਮੈਂ ਤੇ ਗੁਰੂ ਸਾਹਿਬ ਵੇਖੋ ਵੇਖਿਆ ਸੀ ਉਹਨੇ ਸਿੱਖ ਦੀ ਜ਼ਰੂਰਤ ਨੂੰ, ਵੇਖਿਆ ਕੀ ਹੈ ਸਿੱਖ ਦੀ ਜ਼ਰੂਰਤ ਨੂੰ, ਔਰ ਸਿੱਖ ਨੇ ਧਨ ਲੈਣ ਲੱਗਿਆ ਵਾਸਤਾ ਵੀ ਗੁਰੂ ਦਾ ਪਾਇਆ, ਅਤੇ ਗੁਰੂ ਦਾ ਵਾਸਤਾ ਪਾਇਆ ਹੋਵੇ ਅਤੇ ਸਿੱਖ ਅੱਗੋਂ ਇਨਕਾਰੀ ਹੋ ਜਾਵੇ, ਇਹ ਕਿਵੇਂ ਹੋ ਸਕਦਾ? ਅੱਗੇ ਲੋੜਵੰਦ ਸਿੱਖ ਖੜੋਤਾ ਹੋਵੇ ਅਤੇ ਸਿੱਖ ਆਖੇ ਵੀ ਮੈਂ ਭਾਈ ਤੈਨੂੰ ਦੇਣਾ ਹੀ ਕੁਛ ਨਹੀਂ, ਇੱਥੋਂ ਕੋਈ ਧਨ ਨਹੀਂ, ਕੋਈ ਦੌਲਤ, ਕੋਈ ਪਦਾਰਥ, ਇਹ ਕਿਵੇਂ ਹੋ ਸਕਦਾ? ਮਾਲਕ ਨੇ ਤੇ ਸਾਨੂੰ ਉਪਦੇਸ਼ ਦਿੰਦਿਆਂ ਇਹ ਕਿਹਾ ਵੀ ਜੇ ਕੋਈ ਲੋੜਵੰਦ ਮਿਲੇ ਉਹਦੀ ਸਹਾਇਤਾ ਤੋਂ ਕਦੇ ਗੁਰੇਜ਼ ਨਾ ਕਰੋ, ਕਦੇ ਵੀ ਜਿੰਨੀ ਸਮਰੱਥਾ ਹੈ। ਮਾਲਕ ਜੀ ਦਾ ਬਚਨ ਪੜ੍ਹਦੇ ਨਾ, ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ। ਜੇ ਦਾਨ ਵੀ ਕਰਨਾ ਤੇ ਅਕਲ ਨਾਲ ਕਰਿਆ ਕਰੋ। ਗੁਰੂ ਪਾਤਸ਼ਾਹ ਨੇ ਜੋ ਮਤ ਦਿੱਤੀ, ਸਾਹਿਬ ਸੇਵਨ ਹੈ ਤਾਂ ਵੀ ਅਕਲ ਸੁਮਤ ਨਾਲ। ਅਕਾਲ ਪੁਰਖ ਮਤਲਬ ਆਪਣੇ ਮਾਲਕ ਨੂੰ, ਜਿਹਨੂੰ ਮਾਲਕ ਬਣਾਉਣਾ ਹੈ ਮਤ ਨਾਲ ਬਣਾਓ। ਇਹ ਨਹੀਂ ਵੀ ਜਣੇ ਖਣੇ ਅੱਗੇ ਨੱਕ ਰਗੜੀ ਚੱਲੋ ਆ ਵੀ ਮੇਰਾ ਮਾਲਕ ਆ ਵੀ। ਮਾਲਕ ਬਣਾਉਣਾ ਤਾਂ ਵੀ ਅਕਲ ਨਾਲ, ਦਾਨ ਕਰਨਾ ਤੇ ਤਾਂ ਵੀ ਅਕਲ ਨਾਲ, ਅਕਲ ਤੋਂ ਬਿਨਾਂ ਨਹੀਂ। ਫਿਰ ਸਾਹਿਬ ਦੇ ਘਰ ਦਾ ਸਿਧਾਂਤ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਰਾਹ ਉਹਨੂੰ ਮਿਲੇਗਾ ਜਿਹੜਾ ਮਿਹਨਤ ਕਰਕੇ ਤੇ ਆਪਣੇ ਹੱਥੋਂ ਵੰਡਣ ਦੀ ਸਮਰੱਥਾ ਵੀ ਰੱਖਦਾ ਹੈ। ਦਸਵੰਧ ਦੀ ਪ੍ਰਥਾ ਤੇ ਚੱਲੀ ਆਉਂਦੀ ਨਾ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਰਿਸ ਬਾਰੇ ਭਾਈ ਆਸਾ ਸਿੰਘ ਨੂੰ ਪਤਾ ਲੱਗਾ। ਭਾਈ ਆਸਾ ਸਿੰਘ ਦੇ ਮਨ 'ਚ ਡਰ ਵੀ ਜੇ ਮੈਂ ਹੁਣ ਗੁਰੂ ਸਾਹਿਬ ਕੋਲ ਗਿਆ ਕਿਤੇ ਇਹ ਨਾ ਹੋਵੇ ਵੀ ਮਾਲਕ ਪਾਤਸ਼ਾਹ ਝਿੜਕਣ, ਗੁਰੂ ਸਾਹਿਬ ਕੋਲੋਂ ਮਾਰ ਪਵੇ ਨਾ। ਡਰ ਜੋ ਮਨ 'ਚ ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ, ਡਰਤ ਮਾਰ ਤੇ, ਮਾਰ ਤੋਂ ਡਰਦਿਆਂ ਉਹ ਚਲੇ ਗਏ ਇੱਕ ਵਾਰੀ ਉੱਥੋਂ ਨਾ ਛੱਡ ਕੇ ਤੇ ਆਪਣੇ ਘਰ ਨੂੰ ਚਲੇ ਜਾਂਦੇ ਹਨ।
1: ਕੇਤਿਕ ਦਿਨ ਮੈਂ ਤਿੰਨ ਅਰਜੀ ਲਿਖ ਸਤਿਗੁਰ ਨਿਕਟ ਪਠਾਈ।
0: ਕੁਝ ਕੁ ਦਿਨਾਂ ਬਾਅਦ ਨਾ ਉਹਨੂੰ ਹੁਣ ਪਤਾ ਸੀ ਵੀ ਗੁਰੂ ਸਾਹਿਬ ਬਿਨਾਂ ਗੁਜ਼ਾਰਾ ਤੇ ਹੋਣਾ ਨਹੀਂ, ਮਾਲਕ ਤੋਂ ਬਿਨਾਂ ਰਹਿ ਕਿਵੇਂ ਲਵਾਂਗੇ ਨਾ। ਧੰਨ ਗੁਰੂ ਕਲਗੀਧਰ ਸਾਹਿਬ ਬਿਨਾਂ ਗੁਜ਼ਾਰਾ ਨਹੀਂ ਹੋਣਾ। ਉਹਨੇ ਕੁਝ ਕੁ ਦਿਨ ਲੰਘੇ, ਕੁਝ ਕੁ ਦਿਨਾਂ ਬਾਅਦ ਨਾ ਭਾਈ ਆਸਾ ਸਿੰਘ ਜੀ ਨੇ ਆਪਣੇ ਹੱਥੀਂ ਚਿੱਠੀ ਲਿਖੀ, ਇੱਕ ਚਿੱਠੀ ਲਿਖ ਕੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਕੋਲ ਪਹੁੰਚਾਈ ਹੈ।
1: ਗੁਰ ਕੀ ਆਣ ਜਬੈ ਸਿੱਖ ਕੀਨੀ, ਸਹੀ ਨਾ ਮੈਂ ਚਿੱਠੀ ਲਿਖ ਦੇਨੀ।
0: ਮਾਲਕ ਪਾਤਸ਼ਾਹ ਨੂੰ ਚਿੱਠੀ ਦੇ ਵਿੱਚ ਲਿਖ ਕੇ ਪਤਾ ਕੀ ਆਖਦਾ, ਕਹਿੰਦਾ ਮਾਲਕ ਜੀਓ ਮੈਂ ਭੁੱਲ ਕੀਤੀ ਆ ਵੀ ਮੈਂ ਆਪਣੀ ਮਰਜ਼ੀ ਨਾਲ ਹੁੰਡੀ ਲਿਖ ਦਿੱਤੀ ਆ, ਇਹ ਮੇਰੀ ਭੁੱਲ ਹੈ। ਪਰ ਜਿਸ ਸਿੱਖ ਨੂੰ ਹੁੰਡੀ ਲਿਖ ਕੇ ਦਿੱਤੀ ਹੈ ਸਤਿਗੁਰੂ, ਇਨਕਾਰ ਨਹੀਂ ਸੀ ਮੈਂ ਕਰ ਸਕਦਾ ਕਿਉਂਕਿ ਉਹਨੇ ਵਾਸਤਾ ਹੀ ਤੁਹਾਡਾ ਪਾਇਆ, ਉਹਨੇ ਵਾਸਤਾ ਤੁਹਾਡਾ ਪਾਇਆ। ਗੁਰ ਕੀ ਆਣ ਜਬੈ ਸਿੱਖ ਕੀਨੀ, ਜਦੋਂ ਸਿੱਖ ਨੇ ਆ ਕੇ ਵਾਸਤਾ ਹੀ ਗੁਰੂ ਦਾ ਪਾਇਆ। ਆਣ ਮਤਲਬ ਵਾਸਤਾ, ਆਸਰਾ ਲੈ ਲਿਆ ਨਾ ਗੁਰੂ ਦਾ ਵੀ ਤੈਨੂੰ ਗੁਰੂ ਦਾ ਵਾਸਤਾ ਹੈ ਭਾਈ, ਮੈਂ ਤੇਰੇ ਕੋਲ ਆਇਆ ਤੇ ਤੂੰ ਮੇਰੀ ਸਹਾਇਤਾ ਕਰ, ਗੁਰੂ ਦਾ ਵਾਸਤਾ। ਉਹਨੇ ਜੀ ਜਦੋਂ ਆਪ ਜੀ ਦਾ ਵਾਸਤਾ ਸਤਿਗੁਰੂ ਜੀ ਪਾਇਆ, ਫਿਰ ਸਹੀ ਨਾ ਮੈਂ ਚਿੱਠੀ ਲਿਖ, ਮੇਰੇ ਕੋਲ ਸਿਆਹ ਨਹੀਂ ਹੋਇਆ ਫਿਰ ਵੀ ਮੈਂ ਤੁਹਾਡਾ ਵਾਸਤਾ ਪਾਇਆ ਹੋਇਆ, ਇਨਕਾਰ ਕਿਵੇਂ ਹੋ ਜਾਂਦਾ। ਜਾਂ ਉਹਦੀ ਜ਼ਰੂਰਤ ਵੇਖ ਕੇ, ਉਸ ਨੂੰ ਜ਼ਰੂਰਤਮੰਦ ਵੇਖ ਕੇ ਮੈਂ ਧਨ ਦੇਣ ਤੋਂ, ਕਿਉਂਕਿ ਧਨ ਮੇਰਾ ਨਹੀਂ ਹੈ, ਧਨ ਮੇਰਾ ਨਹੀਂ ਹੈ, ਗੁਰੂ ਪਾਤਸ਼ਾਹ ਜੀ ਤੁਹਾਡਾ ਧਨ ਹੈ, ਤੁਹਾਡੀ ਸੰਗਤ ਦਾ ਦਿੱਤਾ ਹੋਇਆ ਧਨ ਹੈ, ਤੇ ਮੈਂ ਇਨਕਾਰੀ ਕਿਵੇਂ ਹੋ ਜਾਂਦਾ, ਮੈਂ ਇਹਦੇ 'ਤੇ ਕਾਬਜ਼ ਹੋ ਕੇ ਕਿਵੇਂ ਬਹਿ ਜਾਂਦਾ। ਉਹਨੇ ਵਾਸਤਾ ਵੀ ਤੁਹਾਡਾ ਪਾਇਆ, ਸੰਗਤ ਦਾ ਹੀ ਉਹ ਵਿਅਕਤੀ ਸਿੱਖ ਹੈ ਆਪ ਜੀ ਦਾ, ਸਿੱਖ ਨੇ ਹੀ ਆ ਕੇ ਧਨ ਮੰਗਿਆ, ਤੇ ਮਾਲਕਾ ਮੈਂ ਉਹਨੂੰ ਇਨਕਾਰੀ ਕਿਵੇਂ ਹੋ ਜਾਂਦਾ। ਇਸ ਲਈ ਮੇਰੇ ਤੋਂ ਸਹਿ ਨਹੀਂ ਹੋਇਆ ਤੇ ਮੈਂ ਉਹਨੂੰ ਹੁੰਡੀ ਲਿਖ ਕੇ ਦੇ ਦਿੱਤੀ।
1: ਸਰਬ ਲਕਸ਼ਮੀ ਜਗਤ ਤੁਮਾਰੀ, ਪੁੰਚਤ ਹੈ ਸ੍ਰਿਸ਼ਟੀ ਸਾਰੀ।
0: ਸਤਿਗੁਰੂ ਜੀਓ ਆਹ ਜਿਹੜਾ ਧਨ ਹੈ ਇਹ ਤੇ ਛੱਡੋ, ਸਾਰੇ ਦੇ ਸਾਰੇ ਸੰਸਾਰ ਦਾ ਹੀ ਧਨ ਤੁਹਾਡਾ ਹੀ ਹੈ, ਸਾਰੇ ਸੰਸਾਰ ਦਾ ਧਨ ਤੁਹਾਡਾ, ਸਾਰੇ ਜੀਵ ਤੁਹਾਡੇ ਕੋਲੋਂ ਜਚਦੇ ਨੇ, ਤੁਹਾਡੇ ਕੋਲੋਂ ਮੰਗਦੇ ਨੇ, ਜਾਚਨਾ ਕਰਦੇ ਨੇ, ਸਾਰੇ ਜੀਵ ਤੁਹਾਡੇ ਕੋਲੋਂ ਮੰਗਦੇ ਨੇ, ਤੇ ਤੁਹਾਡਾ ਦਿੱਤਾ ਹੋਇਆ ਹੀ ਸਾਰੀ ਸ੍ਰਿਸ਼ਟੀ ਖਾਂਦੀ ਤੇ ਭੋਗਦੀ ਹੈ। ਸਾਰੀ ਸ੍ਰਿਸ਼ਟੀ ਪੁੰਚਤ, ਪੁੰਚਤ ਭੋਗਣਾ, ਸਾਰੀ ਦੀ ਸਾਰੀ ਸ੍ਰਿਸ਼ਟੀ ਤੁਹਾਡਾ ਦਿੱਤਾ ਧਨ, ਤੁਹਾਡੀਆਂ ਦਿੱਤੀਆਂ ਵਸਤਾਂ, ਤੁਹਾਡੀਆਂ ਦਿੱਤੀਆਂ ਰਸਤਾਂ ਖਾਂਦੀ ਅਤੇ ਭੋਗਦੀ ਹੈ। ਲੋਕਾਈ ਜਿਤਨੀ ਵੀ ਹੈ ਮਾਲਕ ਜੀ ਇਹ ਸਾਰੀ ਤੁਹਾਡੇ ਅੱਗੇ ਜਾਚਨਾ ਕਰਦੀ ਹੈ।
1: ਆਤਿਕ ਲਿਖ ਬਿਨੈ ਪਠਾਈ, ਸੁਣਤ ਪ੍ਰਸੰਨ ਪ੍ਰੇਮ ਗੁਸਾਈ।
0: ਮਾਲਕ ਪਾਤਸ਼ਾਹ ਕੋਲ ਲਿਖ ਕੇ ਨਾ ਇਹ ਸਾਰੀਆਂ ਗੱਲਾਂ, ਤੇ ਭਾਈ ਆਸਾ ਹੁਣ ਝੂਠ ਤੇ ਕੁਛ ਵੀ ਨਹੀਂ ਲਿਖਿਆ, ਜੋ ਸੀ ਉਹ ਸਾਰਾ ਕੁਝ ਲਿਖ ਕੇ ਗੁਰੂ ਸਾਹਿਬ ਵੱਲ ਚਿੱਠੀ ਪਹੁੰਚਾਤੀ ਵੀ ਮਾਲਕ ਜੀ ਆਹ ਮੇਰਾ ਗੁਨਾਹ ਹੈ ਇਹ ਵੀ ਮੈਂ ਤੁਹਾਨੂੰ ਪੁੱਛਿਆ ਨਹੀਂ, ਪਰ ਮਾਲਕ ਜੀ ਮੈਂ ਪੁੱਛਦਾ ਕਿਵੇਂ ਜਦੋਂ ਮੇਰੇ ਸਾਹਮਣੇ ਖੜੋਤਾ ਸਿੱਖ ਮੈਨੂੰ ਤੁਹਾਡਾ ਵਾਸਤਾ ਪਾ ਰਿਹਾ ਅਤੇ ਉਹ ਕਹਿ ਰਿਹਾ ਵੀ ਮੇਰੀ ਧੀ ਦਾ ਵਿਆਹ ਹੈ, ਵਿਆਹ ਦਾ ਕਾਰਜ ਹੈ। ਮਾਲਕਾ ਮੈਂ ਇਨਕਾਰੀ ਕਿਵੇਂ ਹੋ ਜਾਂਦਾ, ਧੀ ਦੇ ਵਿਆਹ ਤੋਂ ਇਨਕਾਰੀ ਕਿਵੇਂ ਹੋ ਜਾਂਦਾ। ਹੁਣ ਸਤਿਗੁਰੂ ਪਾਤਸ਼ਾਹ ਨੂੰ ਤਾਂ ਪਤਾ ਹੈ ਨਾ, ਜਦੋਂ ਪਹਾੜੀ ਰਾਜਿਆਂ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਅਤੇ ਰਾਜਾ ਫਤਿਹ ਸ਼ਾਹ ਦੀ ਧੀ ਦਾ ਵਿਆਹ, ਮਾਲਕ ਨੂੰ ਪਤਾ ਵੀ ਇਹਨਾਂ ਸਾਰਿਆਂ ਨੇ ਲੜ ਪੈਣਾ ਸਾਡੇ ਨਾਲ, ਸਾਰਿਆਂ ਨੇ ਲੜ ਪੈਣਾ। ਪਰ ਗੁਰੂ ਸਾਹਿਬ ਨੇ ਉਦੋਂ ਵੀ ਆਪਣੇ ਸਿੱਖਾਂ ਨੂੰ ਬਹੁਤ ਸਾਰਾ ਕੋਲੋਂ ਧਨ ਦੌਲਤ ਦੇ ਕੇ ਭੇਜਿਆ ਵੀ ਫਤਿਹ ਸ਼ਾਹ ਦੀ ਬੱਚੀ ਦਾ ਵਿਆਹ ਤੁਸੀਂ ਇੱਦਾਂ ਕਰੋ, ਸਾਰਾ ਧਨ ਦੌਲਤ ਗਹਿਣੇ ਤੁਸੀਂ ਜਾ ਕੇ ਰਾਜੇ ਨੂੰ ਦੇ ਦਿਓ। ਮਾਲਕ ਨੇ ਉਦੋਂ ਭੇਜੇ ਨੇ ਅਤੇ ਜੇ ਗੁਰੂ ਕਾ ਸਿੱਖ ਆ ਕੇ ਗੁਰੂ ਕੋਲੋਂ ਮੰਗੇਗਾ ਤਾਂ ਕੀ ਗੁਰੂ ਸਾਹਿਬ ਸਹਾਇਤਾ ਨਹੀਂ ਕਰਨਗੇ। ਫਿਰ ਮਾਲਕ ਜੀ ਉਹ ਉਹਨੇ ਭਾਈ ਆਸਾ ਸਿੰਘ ਜੀ ਨੇ ਸਾਰਾ ਕੁਝ ਚਿੱਠੀ ਵਿੱਚ ਲਿਖਿਆ ਜੀ। ਜਦੋਂ ਸਤਿਗੁਰੂ ਪਾਤਸ਼ਾਹ ਕੋਲੋਂ ਚਿੱਠੀ ਪਹੁੰਚੀ ਨਾ, ਮਾਲਕ ਜੀ ਨੇ ਪੜ੍ਹੀ, ਫਿਰ ਜਦੋਂ ਉਸ ਚਿੱਠੀ ਨੂੰ ਪੜ੍ਹਿਆ, ਕਵੀ ਜੀ ਜ਼ਿਕਰ ਕਰਦੇ ਨਾਲੇ ਗੁਰੂ ਸਾਹਿਬ ਪੜ੍ਹਦੇ ਨੇ ਅਤੇ ਨਾਲੇ ਮੁਸਕਰਾਉਂਦੇ ਨੇ, ਪ੍ਰਸੰਨ ਹੁੰਦੇ ਗੁਰੂ ਪਾਤਸ਼ਾਹ, ਬੜੇ ਖੁਸ਼ ਹੋਏ। ਜਦੋਂ ਉਸ ਸਿੱਖ ਦੀ ਭੇਜੀ ਹੋਈ ਚਿੱਠੀ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਪੜ੍ਹਿਆ ਅਤੇ ਪੜ੍ਹਦਿਆਂ ਹੋਇਆਂ ਮਾਲਕ ਪਾਤਸ਼ਾਹ ਜੀ ਪ੍ਰਸੰਨ ਉਸ ਵੇਲੇ ਹੁੰਦੇ ਹਨ।
1: ਤਹਿ ਬੁਲਾਏ ਪੁਣ ਭਾਗ ਬੰਧਾਈ, ਦਈ ਪ੍ਰਥਮ ਸਮਕਾਰ ਤਦਾਈ।
0: ਫਿਰ ਗੁਰੂ ਸਾਹਿਬ ਨੇ ਜੀ ਭਾਈ ਆਸਾ ਸਿੰਘ ਜੀ ਨੂੰ ਆਪ ਆਪਣੇ ਕੋਲ ਸੱਦਿਆ ਵੀ ਜਾਓ ਭਾਈ, ਉਹਨਾਂ ਨੂੰ ਬੁਲਾ ਕੇ ਲਿਆ, ਉਹਨਾਂ ਦੇ ਘਰੋਂ ਸੱਦ ਕੇ ਲਿਆ। ਗੁਰੂ ਸਾਹਿਬ ਨੇ ਸੱਦਿਆ, ਜਦੋਂ ਭਾਈ ਆਸਾ ਸਿੰਘ ਗੁਰੂ ਸਾਹਿਬ ਕੋਲ ਆਇਆ, ਅਜੇ ਵੀ ਗੁਰੂ ਕਾ ਸਿੱਖ ਡਰਦਾ ਹੀ ਹੈ ਵੀ ਗੁਰੂ ਸਾਹਿਬ ਹੁਣ ਇਹ ਟਾਲ ਨਹੀਂ ਨਾ ਸਕਦਾ। ਜਦੋਂ ਹੁਕਮ ਮਿਲ ਗਿਆ ਵੀ ਭਾਈ ਚਲੋ ਤੁਹਾਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਸੱਦਿਆ, ਸਿੱਖ ਲੈਣ ਵਾਸਤੇ ਆਏ ਨੇ, ਅਤੇ ਸਿੱਖਾਂ ਨੂੰ ਕੀ ਕਹਿ ਦਿੰਦੇ ਵੀ ਮੁੜ ਜਾਓ ਭਾਈ ਮੈਂ ਨਹੀਂ ਜਾਣਾ। ਗੁਰੂ ਪਾਤਸ਼ਾਹ ਦਾ ਹੁਕਮ ਮਿਲਿਆ, ਭਾਈ ਆਸਾ ਸਿੰਘ ਉਸੇ ਵੇਲੇ ਤੁਰੇ ਆ ਗਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ। ਪਰ ਮਨ ਦੇ ਵਿੱਚ ਅਜੇ ਵੀ ਡਰ ਹੈ, ਪਤਾ ਨਹੀਂ ਗੁਰੂ ਸਾਹਿਬ ਨੇ ਅੱਗੋਂ ਕੀ ਫੈਸਲਾ ਦੇਣਾ ਹੈ, ਕਿੱਦਾਂ ਦੀ ਵਿਚਾਰ ਗੁਰੂ ਸਾਹਿਬ ਕਰਨਗੇ। ਔਰ ਇਹ ਜਿਹੜਾ ਡਰ ਹੈ ਨਾ ਜੀ, ਇਹ ਪ੍ਰੇਮ ਦਾ ਡਰ ਹੈ, ਔਰ ਇਹ ਹੋਣਾ ਵੀ ਚਾਹੀਦਾ ਹੈ, ਔਰ ਹਰ ਸਿੱਖ ਦੇ ਮਨ ਵਿੱਚ ਹੋਣਾ ਚਾਹੀਦਾ, ਇਕੱਲਾ ਭਾਈ ਆਸਾ ਸਿੰਘ ਜੀ ਨਹੀਂ ਸਾਡੇ ਮਨਾਂ ਵਿੱਚ ਵੀ ਹੋਣਾ ਚਾਹੀਦਾ। ਆਪਾਂ ਤੁਸੀਂ ਵੇਖ ਲਓ, ਜਦੋਂ ਆਪਣੇ ਤੋਂ ਵੱਡੇ ਕਿਸੇ ਵੀ ਪਰਸਨ ਅੱਗੇ ਆਪਾਂ ਖੜੋਨੇ, ਸਾਡੇ ਹੱਥ ਵੀ ਕੰਬਦੇ, ਸਾਡੇ ਪੈਰ ਵੀ ਕੰਬਦੇ, ਕਈ ਵਾਰੀ ਬੋਲਦਿਆਂ ਸਾਡੀ ਜ਼ੁਬਾਨ ਵੀ ਕੰਬਦੀ ਹੈ, ਜ਼ੁਬਾਨ ਵੀ ਕੰਬਦੀ। ਸਿੱਖਾ ਜਿੰਨਾ ਚਿਰ ਉਹ ਡਰ ਗੁਰੂ ਅੱਗੇ ਖੜੋ ਕੇ ਤੇਰੇ ਮਨ 'ਚ ਨਹੀਂ ਹੋਏਗਾ, ਕਿਵੇਂ ਮੰਨ ਲਈਏ ਵੀ ਤੇਰੇ ਮਨ ਦੇ ਅੰਦਰ ਗੁਰੂ ਸਾਹਿਬ ਦਾ ਸਤਿਕਾਰ ਹੈ। ਡਰ ਹੋਣਾ ਚਾਹੀਦਾ। ਮੈਂ ਗੁਰੂ ਸਾਹਿਬ ਅੱਗੇ ਖੜੋਤਾ, ਗੁਰੂ ਸਾਹਿਬ ਅੱਗੇ ਖੜੋਤਾ, ਦੀਨ ਦੁਨੀਆ ਦਾ ਮਾਲਕ ਹੈ, ਕੋਈ ਆਮ ਇਨਸਾਨ ਨਹੀਂ ਹੈ, ਕੋਈ ਨਿੱਕੀ ਮੋਟੀ ਹਸਤੀ ਨਹੀਂ ਵੀ ਜੀ ਕਰੇ ਬੁਲਾ ਲਓ, ਨਾ ਜੀ ਕਰੇ ਤਾਂ ਨਾ ਸਹੀ, ਨਹੀਂ। ਜਿਹਦੇ ਅੱਗੇ ਮੈਂ ਖੜੋਤਾ ਉਹ ਸੰਸਾਰ ਦਾ ਮਾਲਕ ਹੈ, ਅਤੇ ਉਹਦੇ ਅੱਗੇ ਅਰਜ਼ੋਈਆਂ ਕਰਨ ਵਾਲੇ ਤਾਂ ਲੱਖਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ 'ਚ ਨੇ। ਮੈਂ ਤਾਂ ਬੜਾ ਖੁਸ਼ ਨਸੀਬ ਹਾਂ ਵੀ ਮੈਨੂੰ ਵੀ ਮੌਕਾ ਮਿਲਦਾ ਉਹਦੇ ਅੱਗੇ ਖੜੋ ਕੇ ਅਰਜ਼ੋਈ ਕਰਨ ਦਾ, ਬਹੁਤ ਖੁਸ਼ ਨਸੀਬ ਹਾਂ ਮੈਂ। ਨਹੀਂ ਤਾਂ ਕਿਸੇ ਮਨੁੱਖ ਨੂੰ ਮਿਲਣਾ ਹੋਵੇ, ਕਤਾਰ ਲੱਗੀ ਹੋਵੇ, ਅਗਲੇ ਦਾ ਜੀ ਕਰੇ ਮਿਲੇ, ਅਗਲੇ ਦਾ ਜੀ ਨਾ ਕਰੇ, ਅਗਲਾ ਕਹੇ ਭਾਈ ਮੋੜ ਦਿਓ, ਨਹੀਂ ਮਿਲਣਾ। ਪਰ ਦੀਨ ਦੁਨੀਆ ਦਾ ਬਾਦਸ਼ਾਹ ਇੱਦਾਂ ਨਹੀਂ, ਪਾਤਸ਼ਾਹ ਇੱਦਾਂ ਨਹੀਂ ਕਰਦੇ ਵੀ ਮੋੜ ਦਿਓ ਮੈਂ ਨਹੀਂ ਮਿਲਣਾ। ਅਸੀਂ ਖੜੋਨੇ ਆਪਣੇ ਚੰਗੇ ਕਰਮ ਸਮਝਿਆ ਕਰੋ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਖੜੋਤੇ ਹੋਵੋ ਨਾ ਹੱਥ ਜੋੜ ਕੇ, ਅਤੇ ਉਦੋਂ ਸਭ ਤੋਂ ਪਹਿਲਾਂ ਆਪਣੇ ਕਰਮ ਚੰਗੇ ਸਮਝਿਆ ਕਰੋ ਵੀ ਮਾਲਕ ਨੇ ਮੈਨੂੰ ਸਬੱਬ ਦਿੱਤਾ ਆਪਣੇ ਅੱਗੇ ਖੜੋ ਕੇ ਅਰਦਾਸ ਕਰਨ ਦਾ। ਸਭ ਤੋਂ ਪਹਿਲਾਂ ਫਿਰ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਔਰ ਦੀਨ ਦੁਨੀਆ ਦਾ ਮਾਲਕ ਹੈ ਜਿਹੜਾ ਲੋਕ ਦਾ ਵੀ ਅਤੇ ਪਰਲੋਕ ਦਾ ਮਾਲਕ, ਹੁਣ ਇਹਦੇ ਅੱਗੇ ਖੜੋ ਕੇ ਮੇਰੀ ਜ਼ਬਾਨ ਥਥਲਾਏ ਨਾ, ਇਹ ਕਿਵੇਂ ਹੋ ਸਕਦਾ? ਇਹ ਤਾਂ ਕੰਬਣੀ ਚਾਹੀਦੀ ਹੈ, ਡਰ ਹੋਣਾ ਚਾਹੀਦਾ ਮੇਰੇ ਮਨ 'ਚ ਵੀ ਸਤਿਗੁਰੂ ਮੈਂ ਤੇਰੇ ਅੱਗੇ ਅਰਦਾਸ ਕਰਨ ਲੱਗਿਆ, ਫਿਰ ਮੇਰੇ ਹੱਥ ਵੀ ਕੰਬਣ ਵੀ ਮੈਂ ਗੁਰੂ ਪਾਤਸ਼ਾਹ ਤੇਰੇ ਅੱਗੇ ਪੈਰ। ਤੁਸੀਂ ਵੇਖ ਲਓ ਕੋਈ ਵੀ ਕਰਮ ਹੈ, ਆਪਾਂ ਹੋਰ ਕੁਝ ਨਹੀਂ, ਕਲਾਸ ਦੇ ਵਿੱਚ ਵਿਦਿਆਰਥੀ ਜਿਨ੍ਹਾਂ ਨੂੰ ਰੋਜ਼ ਮਿਲਦਾ, ਇੱਕ ਵਿਦਿਆਰਥੀ ਨੂੰ ਰੋਜ਼ ਮਿਲਦਾ, ਅਧਿਆਪਕ ਵੀ ਉਹ ਨੇ ਜਿਨ੍ਹਾਂ ਨਾਲ ਰੋਜ਼ ਕਲਾਸ ਦੇ ਵਿੱਚ ਉਹਦੀ ਹੈ ਨਾ ਲੈਕਚਰ ਲਾਉਂਦਾ ਅਧਿਆਪਕ, ਜੇ ਉਹੀ ਅਧਿਆਪਕ ਆਪਣੇ ਅੱਗੇ ਇੱਕ ਵਿਦਿਆਰਥੀ ਨੂੰ ਖੜਾ ਕੇ ਸਵਾਲ ਪੁੱਛ ਰਹੇ, ਵਿਦਿਆਰਥੀ ਕੰਬੀ ਜਾਂਦਾ ਉੱਥੇ ਖੜੋ, ਜਦਕਿ ਰੋਜ਼ ਵਾਹ ਪੈ ਰਿਹਾ, ਰੋਜ਼ ਮਿਲ ਰਿਹਾ, ਰੋਜ਼ ਇੱਕ ਵਾਰੀ ਨਹੀਂ, ਦੋ ਵਾਰੀ, ਚਾਰ ਵਾਰੀ, ਜਿੰਨਾ ਚਿਰ ਸਕੂਲ ਕਾਲਜ ਵਿੱਚ ਹੈ ਪਤਾ ਨਹੀਂ ਉਨੀ ਵਾਰੀ ਉਨੇ ਚਿਰ 'ਚ ਕਿੰਨੀ ਵਾਰੀ ਉਸ ਅਧਿਆਪਕ ਨਾਲ ਮੇਲ ਹੋਏਗਾ। ਪਰ ਜਦੋਂ ਜਮਾਤ 'ਚ ਖੜੋਤਾ ਵਿਦਿਆਰਥੀ ਅਧਿਆਪਕ ਨਾਲ ਜਿੰਨਾ ਮਰਜ਼ੀ ਉਹਦਾ ਸੁਭਾਅ ਚੰਗਾ ਹੋਵੇ, ਜਿੰਨੀ ਮਰਜ਼ੀ ਨੇੜਤਾ ਹੋਵੇ, ਪਰ ਜਦੋਂ ਅਧਿਆਪਕ ਨੇ ਖੜਿਆ ਕਰਨਾ ਉਦੋਂ ਵਿਦਿਆਰਥੀ ਦੇ ਹੱਥ ਪੈਰ ਕੰਬਦੇ ਨੇ। ਅਤੇ ਸਿੱਖਾ, ਤੇਰੀ ਨੇੜਤਾ ਜਿੰਨੀ ਮਰਜ਼ੀ ਗੁਰੂ ਨਾਲ ਹੋਵੇ, ਪਰ ਜਦੋਂ ਤੂੰ ਗੁਰੂ ਅੱਗੇ ਖੜੋਤਾ ਤੇਰੇ ਮਨ ਅੰਦਰ ਅਦਬ ਦਾ ਡਰ ਹੋਣਾ ਚਾਹੀਦਾ, ਸਤਿਕਾਰ ਦਾ ਡਰ ਹੋਣਾ ਚਾਹੀਦਾ। ਖੈਰ, ਭਾਈ ਆਸਾ ਸਿੰਘ ਆਏ, ਡਰਦਿਆਂ ਆਏ ਵੀ ਗੁਰੂ ਸਾਹਿਬ ਨੇ ਫੈਸਲਾ ਪਤਾ ਨਹੀਂ ਕੀ ਦੇਣਾ ਹੈ, ਕੀ ਬਚਨ ਗੁਰੂ ਸਾਹਿਬ ਆਖਣਗੇ। ਆ ਗਏ ਜੀ ਭਾਈ ਆਸਾ ਸਿੰਘ ਗੁਰੂ ਸਾਹਿਬ ਦੀ ਸ਼ਰਨ ਵਿੱਚ। ਜਦੋਂ ਪਹੁੰਚੇ, ਮਾਲਕ ਪਾਤਸ਼ਾਹ ਨੇ ਪਹਿਲਾਂ ਤਾਂ ਆਇਆਂ ਨੂੰ ਸਤਿਕਾਰ ਦਿੱਤਾ, ਬੜਾ ਪਿਆਰ ਦਿੱਤਾ ਗੁਰੂ ਸਾਹਿਬ ਨੇ। ਫਿਰ ਸਤਿਕਾਰ ਦਿੰਦਿਆਂ ਮਾਲਕ ਪਾਤਸ਼ਾਹ ਨੇ ਆਪਣੇ ਕੋਲੋਂ ਦਸਤਾਰ ਦੀ ਬਖਸ਼ਿਸ਼ ਕੀਤੀ ਭਾਈ ਆਸਾ ਸਿੰਘ ਨੂੰ। ਦਸਤਾਰ ਬੰਧਵਾਈ, ਗੁਰੂ ਸਾਹਿਬ ਨੇ ਦਸਤਾਰ ਬਖਸ਼ੀ, ਸੋਹਣੀ ਦਸਤਾਰ ਸਤਿਗੁਰੂ ਨੇ ਆਪਣੇ ਕੋਲੋਂ ਬਖਸ਼ੀ। ਫਿਰ ਇਕੱਲੀ ਦਸਤਾਰ ਨਹੀਂ, ਫਿਰ ਨਾਲ ਆਪਣੀ ਰਸਨਾ ਤੋਂ ਵਚਨ ਕੀਤੇ, ਭਾਈ ਆਸਾ ਸਿੰਘ ਜੀ ਜਿਹੜੀ ਜ਼ਿੰਮੇਵਾਰੀ ਤੁਸੀਂ ਸੰਭਾਲਦੇ ਹੋ ਨਾ, ਉਸ ਜ਼ਿੰਮੇਵਾਰੀ ਨੂੰ ਉੱਦਾਂ ਹੀ ਸੰਭਾਲੋ, ਤੁਹਾਨੂੰ ਕੋਈ ਰੋਕੇਗਾ ਨਹੀਂ, ਤੁਹਾਨੂੰ ਕੋਈ ਟੋਕੇਗਾ ਨਹੀਂ। ਜਿਹੜੀ ਕਾਰ, ਜੋ ਵੀ ਗੁਰੂ ਘਰ ਦੀ ਜ਼ਿੰਮੇਵਾਰੀ ਹੈ, ਤੁਸੀਂ ਜਿਵੇਂ ਸੰਭਾਲ ਰਹੇ ਹੋ ਉਵੇਂ ਸੰਭਾਲੋ, ਔਰ ਜਿੱਦਾਂ ਤੁਸੀਂ ਕਾਰਜ ਕਰ ਰਹੇ ਹੋ ਉਸ ਕਾਰਜ ਨੂੰ ਉਸੇ ਤਰ੍ਹਾਂ ਕਰੋ। ਫਿਰ ਮਾਲਕ ਆਪਣੇ ਕੋਲੋਂ ਆਪ ਰਸਨਾ ਤੋਂ ਬੋਲ ਕੇ ਕਹਿ ਦਿੰਦੇ ਨੇ, ਜੇ ਕੋਈ ਲੋੜਵੰਦ ਆਵੇ ਤੇ ਉਹਨੂੰ ਧਨ ਦੇਣ ਤੋਂ ਕਦੇ ਇਨਕਾਰੀ ਨਹੀਂ ਹੋਣਾ, ਧਨ ਦੇ ਕੇ ਤੋਰਿਆ। ਮਾਲਕ ਪਾਤਸ਼ਾਹ ਨੇ ਆਪਣੇ ਕੋਲ ਸੱਦ ਕੇ ਭਾਈ ਆਸਾ ਸਿੰਘ ਉੱਤੇ ਬਹੁਤ ਬਖਸ਼ਿਸ਼ਾਂ ਫਿਰ ਕੀਤੀਆਂ ਹਨ।
1: ਇਸ ਪ੍ਰਕਾਰ ਕਹੋ ਤੋ ਲਿਖਾਰੀ ਸੈਣਾ ਜਿਸ ਕੋ ਨਾਮ ਉਚਾਰੀ।
0: ਇਸੇ ਤਰ੍ਹਾਂ ਜੀ ਇੱਕ ਸਿੱਖ ਦਾ ਜ਼ਿਕਰ ਆਉਂਦਾ ਗੁਰੂ ਪਾਤਸ਼ਾਹ ਦੇ ਦਰ ਤੇ, ਭਾਈ ਸੈਣਾ ਜੀ, ਸੈਣਾ ਜੀ ਉਹਨਾਂ ਦਾ ਨਾਮ ਹੈ। ਇਹ ਗੁਰੂ ਘਰ ਦੇ ਵਿੱਚ ਲਿਖਾਰੀ ਨੇ, ਲਿਖਾਰੀ ਨੇ, ਇਹ ਕਵਿਤਾਵਾਂ ਲਿਖਦੇ ਨੇ, ਹੈ ਨਾ, ਗੁਰੂ ਸਾਹਿਬ ਦਾ ਜਸ ਲਿਖਦੇ ਨੇ, ਸ਼ੋਭਾ ਲਿਖਦੇ, ਸੰਗਤ ਦੀ ਪ੍ਰਸ਼ੰਸਾ ਕਰਨੀ, ਗੁਰੂ ਪਾਤਸ਼ਾਹ ਦੇ ਸ਼ਸਤਰਾਂ ਦੀ ਸ਼ੋਭਾ, ਨਾ। ਲਿਖਾਰੀ ਦਾ ਕਰਮ ਕੀ ਹੈ? ਜੋ ਦਿਸਣਾ ਉਹਨੂੰ ਆਪਣੀ ਕਲਮ ਦੇ ਨਾਲ ਉੱਕਰ ਲੈਣਾ, ਭਾਵੇਂ ਉਹ ਦ੍ਰਿਸ਼ ਹੋਵੇ। ਕੁਝ ਚੀਜ਼ਾਂ ਤਾਂ ਐਸੀਆਂ ਨੇ ਜਿਹੜੀਆਂ ਲਿਖਾਰੀ ਦੀ ਉਪਜ ਹੁੰਦੀ ਹੈ, ਜੋ ਉਹ ਅੰਦਾਜ਼ਾ ਲਾਉਂਦਾ ਵੀ ਇੱਦਾਂ ਹੋ ਸਕਦਾ, ਇੱਦਾਂ ਉਹ ਗੁਰੂ ਘਰ ਦੇ ਵਿੱਚ ਲਿਖਾਰੀ ਨੇ ਭਾਈ ਸੈਣਾ ਜੀ, ਉਹਨਾਂ ਦਾ ਨਾਂ ਇਤਿਹਾਸ ਵਿੱਚ ਆਇਆ। ਅਤੇ ਇਸ ਪ੍ਰਕਾਰ ਇੱਕ ਇਸੇ ਤਰ੍ਹਾਂ ਜਿਵੇਂ ਭਾਈ ਆਸਾ ਸਿੰਘ ਜੀ ਨੇ, ਇੱਦਾਂ ਹੀ ਇੱਕ ਲਿਖਾਰੀ ਨੇ ਗੁਰੂ ਘਰ ਦੇ ਭਾਈ ਸੈਣਾ ਜੀ।
1: ਕੁਛ ਕਥਾ ਤਿਸ ਕੇ ਜਬ ਹੋਈ ਭਾਜ ਗਇਓ ਪੁਣ ਆਏ ਨਾ ਸੋਈ।
0: ਉਸ ਵੇਲੇ ਨਾ ਜੀ ਕਹਿੰਦੇ ਵੀ ਕੁਝ ਖਤਾ, ਖਤਾ ਕਹਿੰਦੇ ਗਲਤੀ ਨੂੰ, ਭੁੱਲ ਕਹਿ ਲਓ, ਕੁਝ ਭੁੱਲ ਭਾਈ ਸੈਣਾ ਜੀ ਤੋਂ ਹੋ ਗਈ। ਜਦੋਂ ਭੁੱਲ ਹੋਈ, ਪਤਾ ਲੱਗ ਗਿਆ ਵੀ ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਮਾਲਕ ਪਾਤਸ਼ਾਹ ਜੀ ਦੇ ਜਿਹੜੇ ਬੋਲ ਹੋਣਗੇ ਉਹ ਮੰਨਣੇ ਵੀ ਪੈਣਗੇ। ਮਨ 'ਚ ਡਰ ਬਹਿ ਗਿਆ। ਭਾਈ ਸੈਣਾ ਜੀ ਨੇ ਗੁਰੂ ਸਾਹਿਬ ਕੋਲ ਜਾਣ ਦੀ ਬਜਾਏ ਉੱਥੋਂ ਚਲੇ ਗਏ, ਇਹ ਵੀ ਆਪਣੇ ਘਰ ਨੂੰ ਪਰਤ ਗਏ। ਜਦੋਂ ਇਹ ਆਪਣੇ ਨਾ ਘਰ ਨੂੰ ਚਲੇ ਗਏ, ਭਾਜ ਗਇਓ ਪੁਣ ਆਏ, ਮੁੜ ਕੇ ਨਹੀਂ ਆਏ, ਫਿਰ ਇਹ ਆਏ ਨਾ ਸੋਈ, ਨਾ ਫਿਰ ਆਏ ਨਹੀਂ, ਉੱਥੋਂ ਚਲੇ ਗਏ, ਮੁੜ ਕੇ ਵਾਪਸ ਗੁਰੂ ਸਾਹਿਬ ਕੋਲ ਨਾ ਆਏ।
1: ਸੁੰਦਰ ਵਰਣ ਲਿਖੇ ਚਿਤ ਆਇਓ, ਸ਼੍ਰੀ ਗੁਰ ਤਿਸ ਕੋ ਬੋਲ ਪਠਾਇਓ।
0: ਹੁਣ ਇਹ ਗੁਰੂ ਪਾਤਸ਼ਾਹ ਦੀ ਪ੍ਰਸ਼ੰਸਾ ਲਿਖਦੇ ਨੇ, ਸਤਿਗੁਰੂ ਜੀ ਦਾ ਜਸ ਲਿਖਦੇ ਨੇ, ਔਰ ਇਹਨੂੰ ਮਾਲਕ ਪਾਤਸ਼ਾਹ ਨੂੰ ਪਤਾ ਵੀ ਭਾਈ ਸੈਨਾ ਜੀ ਲਿਖਾਰੀ ਬਹੁਤ ਚੰਗੇ ਨੇ, ਉਹਨਾਂ ਦੀਆਂ ਲਿਖਤਾਂ ਬਹੁਤ ਪਿਆਰੀਆਂ ਨੇ। ਅਤੇ ਗੁਰੂ ਪਾਤਸ਼ਾਹ ਜੀ ਨੇ ਆਪ ਇਹਨਾਂ ਕੋਲ ਭੇਜਿਆ ਵੀ ਜਾਓ ਭਾਈ ਸੈਨਾ ਜੀ ਨੂੰ ਸੱਦ ਕੇ ਲਿਆਵੋ।
1: ਨਿਜ ਸੰਬੰਧੀ ਅਨਕੋ ਮਿਲ ਗਇਓ, ਆਇਓ ਨਹੀਂ ਤਰਾਸ਼ ਉਰ ਪਇਓ।
0: ਪਰ ਹਿਰਦੇ ਵਿੱਚ ਡਰ ਬੜਾ, ਆਏ ਨਹੀਂ ਇਹ, ਆਪਣੇ ਸੰਬੰਧੀਆਂ ਨੂੰ ਨਾ ਰਿਸ਼ਤੇਦਾਰਾਂ ਨੂੰ ਮਿਲ ਗਏ ਪਰ ਗੁਰੂ ਸਾਹਿਬ ਕੋਲ ਨਹੀਂ ਆਏ। ਮਨ 'ਚ ਡਰ ਬੜਾ, ਹਿਰਦੇ 'ਚ ਡਰ ਬੜਾ, ਡਰਦੇ ਕਰਕੇ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਇਹ ਨਾ ਆਏ।
1: ਨਹਿ ਆਵਣ ਕੇ ਹੇਤ ਬਹਾਨਾ, ਲਿਖ ਕਰ ਦੋਹਾ ਪਠਿਓ ਬਖਾਨਾ।
0: ਫਿਰ ਇਹ ਹੁਣ ਚਾਹੁੰਦੇ ਸੀ ਵੀ ਕੋਈ ਐਸਾ ਸਬੱਬ ਬਣੇ, ਐਸਾ ਮੌਕਾ ਬਣੇ ਵੀ ਮੈਂ ਗੁਰੂ ਸਾਹਿਬ ਕੋਲ ਜਾਵਾਂ, ਕਿਸੇ ਬਹਾਨੇ ਨਾਲ ਹੀ ਜਾਵਾਂ। ਪਹਿਲੋਂ ਗਏ ਨਹੀਂ, ਮੁੜ ਕੇ ਫਿਰ ਬਹਾਨਾ ਲੱਭਦੇ ਹੋ, ਕਿਉਂਕਿ ਸਿੱਖ ਦਾ ਗੁਜ਼ਾਰਾ ਗੁਰੂ ਬਿਨਾਂ ਕਿੰਨੇ ਕੁ ਦਿਨ ਹੋਏਗਾ। ਅਖੀਰ ਆਉਣਾ ਤੇ ਫਿਰ ਗੁਰੂ ਸਾਹਿਬ ਕੋਲ ਹੀ ਪੈਣਾ। ਮੰਨ ਲਓ ਆਪਾਂ ਹੀ ਆਪਣੀ ਗੱਲ ਹੀ ਕਰ ਲਈ, ਆਪਾਂ ਹੱਥ ਧਾਰ ਕੇ ਬਹਿ ਜਾਂਗੇ ਵੀ ਸਤਿਗੁਰੂ ਮੈਂ ਨਹੀਂ ਆਉਂਦਾ, ਮੈਂ ਤੁਹਾਡੇ ਦਰ ਤੇ ਨਹੀਂ ਆਉਂਦਾ, ਕਿੰਨੇ ਦਿਨ ਨਹੀਂ ਆਵਾਂਗੇ। ਅਖੀਰ ਛੁਟਕਾਰਾ ਤੇ ਇੱਥੇ ਆ ਕੇ ਹੀ ਹੋਣਾ ਨਾ, ਗੁਜ਼ਾਰਾ ਤੇ ਇੱਥੇ ਆਇਆ ਹੀ ਹੋਣਾ। ਕਿੰਨੇ ਦਿਨ ਹੱਠ ਕਰਕੇ ਬੈਠੇ ਰਹਾਂਗੇ, ਮੁੜ ਕੇ ਆਉਣਾ ਤੇ ਫਿਰ ਗੁਰੂ ਪਾਤਸ਼ਾਹ ਦੇ ਦਰ ਤੇ ਪੈਣਾ ਹੀ ਹੈ, ਕਿਉਂਕਿ ਗੁਰੂ ਸਾਡਾ ਆਸਰਾ ਵੀ ਹੈ, ਗੁਰੂ ਸਾਡਾ ਸਹਾਰਾ ਵੀ ਹੈ, ਗੁਰੂ ਸਾਡੀ ਜ਼ਿੰਦ ਜ਼ਾਨ ਹੈ। ਅਤੇ ਕਿਵੇਂ ਰਹਿ ਲਾਂਗੇ, ਕਿੰਨੇ ਦਿਨ ਰਹਿ ਲਾਂਗੇ। ਇਸ ਲਈ ਨਾ ਭਾਈ ਸੈਣਾ ਜੀ ਪਹਿਲਾਂ ਤਾਂ ਗਏ ਨਾ, ਫਿਰ ਹੁਣ ਇਸ ਮੌਕੇ ਦੀ ਤਲਾਸ਼ ਵਿੱਚ ਨੇ ਵੀ ਕੋਈ ਐਸਾ ਸਬੱਬ ਬਣੇ ਵੀ ਮੈਂ ਗੁਰੂ ਸਾਹਿਬ ਕੋਲ ਜਾਵਾਂ, ਪਰ ਐਸਾ ਸਬੱਬ ਬਣਿਆ ਨਹੀਂ। ਜਦੋਂ ਐਸਾ ਸਬੱਬ ਨਾ ਬਣਿਆ ਨਾ, ਫਿਰ ਇਹਨਾਂ ਨੇ ਆਪਣੇ ਕੋਲੋਂ ਇੱਕ ਦੋਹਾ ਲਿਖ ਕੇ ਨਾ ਗੁਰੂ ਸਾਹਿਬ ਵੱਲ ਭੇਜਿਆ, ਆਪਣੇ ਕੋਲੋਂ ਇੱਕ ਰਚਨਾ ਲਿਖ ਕੇ ਕਹਿ ਲਓ ਦੋਹਰੇ ਰੂਪ ਦੇ ਵਿੱਚ ਧੰਨ ਗੁਰੂ ਕਲਗੀਧਰ ਸਾਹਿਬ ਵੱਲ ਭੇਜਿਆ।

ਤੇ ਅਸੀਂ ਅਕਾਲ ਪੁਰਖ ਸਤਿਗੁਰੂ ਜੀ ਤੋਂ ਵਿਛੜੇ ਹਾਂ। ਜਬ ਤੇ ਪ੍ਰਭ ਤੇ ਵਿਛੁਰੇ, ਜਦੋਂ ਦੇ ਪ੍ਰਭੂ ਤੋਂ ਵਿਛੜੇ ਹਾਂ, ਕੀਓ ਕ੍ਰਿਸ਼ ਕੋ ਠਾਟ, ਉਦੋਂ ਦੇ ਅਸੀਂ ਇਕੱਲੀ ਖੇਤੀ ਜੋਗੀ ਰਹਿ ਗਏ ਹਾਂ, ਇਕੱਲੇ ਖੇਤੀ ਜੋਗੇ ਰਹਿ ਗਏ। ਜਦੋਂ ਹੁਣ ਇੱਥੇ ਪਾਵੇ ਸੀ ਵੀ ਗੁਰੂ ਤੋਂ ਬੇਮੁੱਖ ਹੋ ਕੇ ਸਾਡੀ ਤੇ ਹੁਣ ਸਾਂਭ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਰਿਹਾ, ਅਸੀਂ ਤੇ ਸਾਰਾ ਦਿਨ ਅਗਾਂਹ ਜ਼ਿਕਰ ਕਰ ਕੀਤਾ, ਕਿਉਂਕਿ ਪੂਰਾ ਦੋਹਾ ਜਦੋਂ ਕਹਿੰਦੇ ਵੀ ਅਸੀਂ ਸਿਰਫ ਕ੍ਰਿਸ਼ੀ ਜੋਗੇ ਖੇਤੀ

0: ਲਿਖ ਕੇ ਭਿਜਵਾਇਆ ਨਾ, ਗੁਰੂ ਸਾਹਿਬ ਨੇ ਤਰਸ ਕੀਤਾ, ਬਖਸ਼ਿਆ, ਸਿੱਖ ਨੂੰ ਮੁੜ ਗੱਲ ਨਾਲ ਲਾ ਲੈਂਦੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਅੱਗੇ ਮਾਰਗ ਪਾਵੇ। ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਜੀ ਦਾ ਪੜ੍ਹਦੇ ਹਾਂ ਵੀ ਜੇ ਇੱਕ ਪੁੱਤਰ ਭੁੱਲ ਕਰੇ ਤਾਂ ਪਿਓ ਝਿੜਕਦਾ ਜ਼ਰੂਰ ਹੈ ਪਰ ਵੈਰੀ ਨਹੀਂ ਹੁੰਦਾ ਕਦੇ। ਪੁੱਤਰ ਦੀ ਗਲਤੀ ਉੱਤੇ ਜੇ ਪਿਓ ਝਿੜਕਦਾ ਹੈ ਤਾਂ ਪਿਓ ਦੁਸ਼ਮਣ ਨਹੀਂ ਹੁੰਦਾ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲ ਲਾਵੇ। ਉਹ ਫਿਰ ਗੱਲ ਨਾਲ ਲਾ ਲੈ ਪਿਓ ਕਦੇ, ਇਹ ਥੋੜ੍ਹੀ ਵੀ ਇੱਕ ਵਾਰੀ ਝਿੜਕ ਲਿਆ ਤੇ ਮੁੜ ਕੇ ਕਹਿੰਦਾ ਮੇਰੇ ਮੱਥੇ ਨਾਲ ਲੱਗੀ। ਹੋ ਸਕਦਾ ਝਿੜਕਦਾ ਹੋਇਆ ਇਹ ਵੀ ਕਹਿ ਦੇ ਵੀ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾ, ਤੇ ਤੁਸੀਂ ਅੱਖਾਂ ਤੋਂ ਪਾਸੇ ਹੋ ਕੇ ਵੇਖੋ ਹਾਂ 10 ਕੁ ਮਿੰਟ 15 ਮਿੰਟ ਅੱਧੇ ਪੌਣੇ ਘੰਟੇ ਬਾਅਦ ਪਿਓ ਨੇ ਆਪ ਪੁੱਛ ਲੈਣਾ ਮਾਂ ਨੂੰ, 10 ਪੁੱਤ ਹੈ ਕਿੱਥੇ, ਆਪ ਪੁੱਛ ਲੈਣਾ ਉਹਨੇ ਵੀ ਸਾਹਮਣੇ ਨਹੀਂ ਆਇਆ। ਉਹ ਪ੍ਰੇਮ ਹੈ ਬਸ ਇੱਕ ਹਿਰਦੇ ਦਾ, ਪਿਓ ਕਦੇ ਦੁਸ਼ਮਣ ਨਹੀਂ ਹੁੰਦਾ, ਵੈਰੀ ਨਹੀਂ ਹੁੰਦਾ ਪਿਓ ਕਦੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਭਾਈ ਸੈਨਾ ਜੀ ਨੂੰ ਵੀ ਬਖਸ਼ਿਆ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਉੱਥੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾ ਬਹੁਤ ਸਮਾਂ ਬਤੀਤ ਹੋਇਆ, ਬਹੁਤ ਸਮਾਂ ਨਾ ਲੰਘ ਗਿਆ। ਮਲਕ ਪਾਤਸ਼ਾਹ ਜੀ ਨੇ ਜਦੋਂ ਉੱਥੇ ਰਹਿੰਦਿਆਂ ਨਾ ਅਤੇ ਪਾਵਸ ਬੀਤੀ ਆਨੰਦ ਸਿਉਂ ਸਰਦ ਪ੍ਰਵਿਰਤੀ ਨਾ, ਮਤਲਬ ਇੱਦਾਂ ਕਹਿ ਲਓ ਵੀ ਰੁੱਤ ਲੰਘਦੀ ਹੈ, ਵਰਖਾ ਦੀ ਰੁੱਤ ਦਾ ਜਿਹੜਾ ਸਮਾਂ ਉਹ ਆ ਜਾਂਦਾ ਹੈ।
1: ਹੁਕਮਾ ਕੀਨ ਸ਼੍ਰੀ ਸਤਿਗੁਰ ਪੂਰੇ ਸ਼ਸਤਰ ਨਿਕਾਸੋ ਸਾਰੇ।
0: ਮਾਲਕ ਪਾਤਸ਼ਾਹ ਨੇ ਹੁਣ ਸਿੱਖਾਂ ਨੂੰ ਹੁਕਮ ਕੀਤਾ ਭਾਈ ਸਾਰੇ ਸ਼ਸਤਰ ਜਿੰਨੇ ਵੀ ਨੇ ਉਹ ਸਾਰੇ ਸ਼ਸਤਰ ਕੱਢ ਲਓ। ਸ਼ਸਤਰ ਕੱਢ ਲਓ ਤੋਂ ਭਾਵ ਵੀ ਜਿੰਨੇ ਤੋਸ਼ੇਖਾਨੇ ਵਿੱਚ ਵੀ ਰੱਖੇ ਹੋਏ ਨੇ ਨਾ, ਉਹ ਤੋਸ਼ੇਖਾਨੇ ਵਿੱਚ ਰੱਖੇ ਹੋਏ ਸ਼ਸਤਰ ਵੀ ਕੱਢ ਲਿਆਓ। ਜਿਹੜੇ ਕੋਲੇ ਨੇ ਉਹ ਤੇ ਹੈ ਹੀ ਹੈ, ਪਰ ਜਿਹੜੇ ਸ਼ਸਤਰ ਤੋਸ਼ੇਖਾਨੇ ਵਿੱਚ ਸੰਭਾਲ ਕੇ ਰੱਖੇ ਹੋਏ ਨੇ ਉਹ ਸ਼ਸਤਰ ਵੀ ਹੁਣ ਬਾਹਰ ਕੱਢ ਲਿਆ। ਵੋ
1: ਮੈਲ ਨਿਵਿਤਰੇ ਮਾਰੀਏ ਪੂਜੈ ਬੋਰ ਸੁਧਾਰੇ।
0: ਵੀ ਇਹਨਾਂ ਸਾਰੇ ਸ਼ਸਤਰਾਂ ਦੀ ਹੁਣ ਆਪਾਂ ਸੇਵਾ ਕਰਨੀ ਹੈ। ਸੇਵਾ ਕਰਨ ਤੋਂ ਭਾਵ ਵੀ ਹੁਣ ਜੇ ਕਿਉਂਕਿ ਰੁੱਤ ਨਾ ਬਦਲਦੀ ਗਈ, ਸਰਦੀ ਦੀ ਰੁੱਤ ਨਾ, ਵਰਖਾ ਦੀ ਰੁੱਤ ਵੀ ਲੰਘ ਗਈ, ਸਰਦੀ ਦੀ ਆ ਗਈ, ਵੀ ਹੁਣ ਇਹਨਾਂ ਦੀ ਸੁਭਾਵਿਕ ਜਿਹੀ ਗੱਲ ਹੈ ਵੀ ਜਦੋਂ ਵਰਖਾ ਦੀ ਰੁੱਤ ਲੰਘ ਸਲਾਬ ਦਾ ਵੇਲਾ ਹੈ ਨਾ ਮੌਸਮ, ਤੇ ਤੁਸੀਂ ਜਿੰਨੇ ਵੀ ਸ਼ਸਤਰ ਹੋਣਗੇ ਲੋਹੇ ਦੇ ਬਣੇ ਹੋਏ, ਕਿਸੇ ਹੋਰ ਧਾਤ ਦੇ ਨਹੀਂ, ਲੋਹੇ ਦੇ ਬਣੇ ਹੋਏ, ਆਮ ਕਰਕੇ ਉਹਨਾਂ ਸ਼ਸਤਰਾਂ ਨੂੰ ਜ਼ਰ ਲੱਗਣ ਲੱਗ ਜਾਂਦਾ, ਫਿਰ ਉਹਨਾਂ ਦੀ ਸੇਵਾ ਜ਼ਰੂਰੀ ਹੈ, ਸੰਭਾਲ ਜ਼ਰੂਰੀ ਹੈ ਉਹਨਾਂ ਦੀ। ਮਾਲਕ ਪਾਤਸ਼ਾਹ ਕਹਿੰਦੇ ਕਢਵਾਓ, ਹੁਣ ਤੋਸ਼ੇਖਾਨੇ 'ਚ ਪਏ ਨੇ, ਸੁਭਾਵਿਕ ਜਿਹੀ ਗੱਲ ਹੈ ਨਾ, ਕਹਿੰਦੇ ਕਢਵਾਓ ਸ਼ਸਤਰ ਪਾਈ, ਉਹਨਾਂ ਸਾਰਿਆਂ ਦੀ ਆਪਾਂ ਸੇਵਾ ਕਰਵਾਉਣੀ ਹੈ, ਸੇਵਾ ਕਰਵਾ ਕੇ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਫਿਰ ਕਰਾਂਗੇ।
1: ਖਾਸ ਖਜ਼ਾਨੇ ਲਗੇ ਨਿਕਾਸਣ ਜਾਤੀ ਖੜਗਣ ਨਾਨਾ।
0: ਫਿਰ ਮਾਲਕ ਪਾਤਸ਼ਾਹ ਦੇ ਕਹਿਣ ਦੇ ਉੱਤੇ ਨਾ ਮਾਲਕ ਜੀ ਨੇ ਜਿਵੇਂ ਹੁਕਮ ਕੀਤਾ ਗੁਰੂ ਸਾਹਿਬ ਦੇ ਕਹਿਣ ਉੱਤੇ ਉਸੇ ਤਰ੍ਹਾਂ ਕਹਿੰਦੇ ਵੀ ਸ਼ਸਤਰ ਕੱਢਣ ਲੱਗ ਪਏ। ਬਹੁਤ ਤਰ੍ਹਾਂ ਦੇ ਸ਼ਸਤਰ ਨੇ ਜਿਹੜੇ ਗੁਰੂ ਸਾਹਿਬ ਦੇ ਕੋਲ ਤੋਸ਼ੇਖਾਨੇ ਵਿੱਚ ਪਏ ਹੋਏ। ਹੁਣ ਇਹ ਸ਼ਸਤਰ ਤਾਂ ਕਢਵਾਉਣ ਲੱਗੇ ਗੁਰੂ ਸਾਹਿਬ ਜੀ ਮਾਲਕ ਪਾਤਸ਼ਾਹ ਕੋਲ ਨਾ ਸੰਗਤ ਦੇ ਰੂਪ ਦੇ ਵਿੱਚ ਬਹੁਤ ਸਾਰੇ ਸਿੱਖ ਐਸੇ ਆਏ ਜਿਹੜੇ ਸ਼ਸਤਰ ਬਣਾਉਣ ਦਾ ਕਿਰਤਕਾਰ ਕਰਨ ਵਾਲੇ ਨੇ, ਜਿਹਨਾਂ ਨੂੰ ਅੱਜ ਦੇ ਵੇਲੇ 'ਚ ਆਪਾਂ ਸਿਕਲੀਗਰ ਸਿੱਖ ਕਹਿੰਦੇ ਹਾਂ, ਉਹ ਜਿਨ੍ਹਾਂ ਦਾ ਕਾਰਜ ਹੈ ਸ਼ਸਤਰਾਂ ਨੂੰ ਬਣਾਉਣਾ, ਸ਼ਸਤਰਾਂ ਨੂੰ ਸੰਭਾਲਣਾ, ਉਹਨਾਂ ਦੀ ਸਾਂਭ ਸੰਭਾਲ ਕਰਨੀ, ਉਹਨਾਂ ਦੀ ਸੇਵਾ ਕਰਨੀ, ਸਾਰਾ ਉਹਨਾਂ ਦਾ ਗੁਰੂ ਸਾਹਿਬ ਵੱਲੋਂ ਹੀ ਦਿੱਤੀ ਹੋਈ ਕਾਰ ਹੈ ਉਹਨਾਂ ਨੂੰ। ਅੱਜ ਵੀ ਤੁਸੀਂ ਜਦੋਂ ਉਹਨਾਂ ਸਿੱਖਾਂ ਨੂੰ ਮਿਲੋਗੇ ਨਾ ਜੀ, ਉਹ ਗੁਰੂ ਪਾਤਸ਼ਾਹ ਵੱਲੋਂ ਦਿੱਤੀ ਹੋਈ ਇਸ ਕਾਰ ਨੂੰ ਅੱਜ ਵੀ ਸੰਭਾਲ ਕੇ ਬੈਠੇ ਹੋਏ ਨੇ, ਅੱਜ ਵੀ ਉਹ ਸ਼ਸਤਰ ਬਣਾਉਣ ਦਾ ਹੀ ਕੰਮ ਕਰਦੇ ਨੇ। ਅੱਜ ਵੀ ਪੰਜਾਬ ਵਿੱਚ ਆਪਾਂ ਨੂੰ ਬਹੁਤ ਘੱਟ ਮਿਲਣਗੇ, ਪੰਜਾਬ ਤੋਂ ਬਾਹਰ ਚਲੇ ਜਾਓ, ਪੰਜਾਬ ਤੋਂ ਬਾਹਰ ਬਹੁਤ ਸਿਕਲੀਗਰ ਸਿੱਖ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ। ਜਿਨ੍ਹਾਂ ਦਾ ਕੰਮ ਅੱਜ ਵੀ ਲੋਹੇ ਦਾ ਹੀ ਹੈ, ਉਹ ਅੱਜ ਵੀ ਲੋਹੇ ਦਾ ਹੀ ਕੰਮ ਕਰਦੇ, ਅੱਜ ਵੀ ਉਹ ਸ਼ਸਤਰ

0: ਬਣਾਉਣ ਦਾ ਕੰਮ, ਉਹ ਆਪਣੇ ਆਪ ਨੂੰ ਫਕਰ ਮਹਿਸੂਸ ਕਰਦੇ ਨੇ ਉਹਨਾਂ ਨੂੰ ਨਾ, ਬਸ ਇੱਦਾਂ ਕਹਿ ਲਓ ਵੀ ਹੈ ਤਾਂ ਉਹ ਗੁਰੂ ਸਾਹਿਬ ਦੇ ਵੇਲੇ ਦੀ, ਜਿਵੇਂ ਘਰਾਣਾ ਚੱਲਿਆ ਆਉਂਦਾ ਉਵੇਂ ਉਹਨਾਂ ਨੂੰ ਇੰਨਾ ਪਤਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਗੁਰੂ ਨੇ। ਜੇ ਆਪਾਂ ਉਹਨਾਂ ਨੂੰ ਕਹੀਏ ਨਾ ਵੀ ਸਿੱਖੀ ਬਾਰੇ, ਉਹਨਾਂ ਨੂੰ ਕੋਈ ਉਹਨਾਂ ਤੱਕ ਪਹੁੰਚ ਨਹੀਂ ਕਰ ਸਕੇ, ਉਹ ਪੱਖ ਵੱਖਰਾ ਵੀ ਅੱਜ ਦੇ ਸਮੇਂ 'ਚ ਉਹਨਾਂ ਤੱਕ ਪਹੁੰਚ ਸਿੱਖ ਕਰ ਰਹੇ ਨੇ ਨਾ, ਭਾਵੇਂ ਕਿਸੇ ਰੂਪ ਵਿੱਚ ਵੀ ਕਰਨ, ਉਹਨਾਂ ਦੀ ਸਹਾਇਤਾ ਰੂਪ 'ਚ ਜਿੱਦਾਂ ਵੀ ਮਰਜ਼ੀ ਹੈ, ਤਾਂ ਸਾਡਾ ਹੀ ਅੰਗ ਨੇ ਉਹ, ਸਾਡੇ ਤੋਂ ਵੱਖਰੇ ਨਹੀਂ, ਸਾਡਾ ਹੀ ਅੰਗ ਨੇ ਉਹ। ਉਹਨਾਂ ਤੱਕ ਪਹੁੰਚ ਕਰਕੇ ਨਾ ਅਸੀਂ ਉਹਨਾਂ ਪ੍ਰਚਾਰ ਕਰ ਨਹੀਂ ਸਕੇ ਵੀ ਉਹਨਾਂ ਨੂੰ ਦੱਸ ਸਕੀਏ। ਹੁਣ ਚੱਲ ਰਿਹਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਉਹ ਪ੍ਰਚਾਰ ਉਹ ਪ੍ਰਸਾਰ ਚੱਲ ਰਿਹਾ ਵੀ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਉਹਨਾਂ ਨੂੰ ਸਮਝਾਇਆ, ਉਹਨਾਂ ਨੂੰ ਸਿੱਖੀ ਨਾਲ ਮੁੜ ਉਸੇ ਤਰ੍ਹਾਂ ਜੋੜਿਆ ਜਾ। ਸਾਰਿਆਂ ਦੇ ਸਿਰਾਂ ਉੱਤੇ ਕੇਸ ਸਲਾਮਤ ਨੇ ਸਾਰਿਆਂ, ਜਦੋਂ ਨਾ ਉਹਨਾਂ ਦੇ ਬਾਰੇ ਆਪਾਂ ਉਹਨਾਂ ਨਾਲ ਹੀ ਵਿਚਾਰ ਕਰੀਏ ਨਾ, ਅਤੇ ਬੜਾ ਫਕਰ ਜਿਹਾ ਮਹਿਸੂਸ ਹੁੰਦਾ ਉਹਨਾਂ ਕੋਲ ਨਾ ਜੀ, ਰਹਿਣ ਵਾਸਤੇ ਇੱਦਾਂ ਦੇ ਮਹਿਲ ਨਹੀਂ ਜਿੱਦਾਂ ਦੇ ਆਪਾਂ ਛੱਤੀ ਬੈਠੇ। ਉਹਨਾਂ ਰਹਿੰਦੇ ਨੇ ਟੀਨਾਂ ਦੇ ਘਰ ਬਣਾਏ ਹੋਏ, ਉਹਨਾਂ ਟੀਨ ਦੀਆਂ ਚਾਦਰਾਂ ਹੁੰਦੀਆਂ, ਚਾਦਰਾਂ ਦੇ ਘਰ ਬਣਾਏ ਹੋਏ, ਅਤੇ ਪਰਿਵਾਰ ਬੜੇ ਵੱਡੇ ਵੱਡੇ ਨੇ ਉਹਨਾਂ ਦੇ, ਬਹੁਤ ਵੱਡੇ ਵੱਡੇ। ਉਹ ਕੋਈ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨਹੀਂ, ਉਹ ਕੋਈ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨਹੀਂ, ਪਰ ਸਿੱਖੀ ਨਾਲ ਉਹਨਾਂ ਦਾ ਪਿਆਰ, ਕੇਸਾਂ ਨਾਲ ਪਿਆਰ ਬੜਾ ਉਹਨਾਂ ਦਾ। ਔਰ ਉਹ ਫਕਰ ਨਾਲ ਕਹਿੰਦੇ ਨੇ, ਕਹਿੰਦੇ ਵੀ ਜੇ ਸਾਡੇ ਘਰਾਣੇ ਵਿੱਚੋਂ ਕੋਈ ਕੇਸ ਕਤਲ ਕਰਵਾ ਕੇ ਆ ਜਾਏ ਤਾਂ ਅਸੀਂ ਉਹਨੂੰ ਬੇਦਖਲ ਕਰ ਦਿੰਦੇ, ਅਸੀਂ ਉਹਨੂੰ ਬੇਦਖਲ ਕਰ ਦਿੰਦੇ। ਹੁਣ ਤੁਸੀਂ ਸੋਚੋ, ਅਸੀਂ ਤਾਂ ਬੇਦਖਲ ਕਰੀਏ, ਅਸੀਂ ਕਹਿ ਦਾਂਗੇ ਸਾਡੇ ਕੋਲ ਜ਼ਮੀਨ ਜਾਇਦਾਦ, ਅਸੀਂ ਆਪਦੇ ਪੁੱਤ ਨੂੰ ਤਾਂ ਬੇਦਖਲ ਕੀਤਾ ਵੀ ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਸਾਰੀ ਵੇਚ ਵੱਟ ਜਾਵੇ, ਅਸੀਂ ਤਾਂ ਉਹਨੂੰ ਦਿਆਂਗੇ ਜਿਹੜਾ ਸਾਡੇ ਸਾਡੇ ਆਖੇ ਲੱਗਦਾ, ਜਿਹੜਾ ਲਾਇਕ ਹੈ, ਨਾ ਲਾਇਕ ਨੂੰ ਅਸੀਂ ਕਿਉਂ ਦਿਆਂਗੇ। ਔਰ ਉਹਨਾਂ ਕੋਲ ਕੁਛ ਵੀ ਨਹੀਂ ਹੈ, ਉਹ ਫਿਰ ਵੀ ਕਹਿੰਦੇ ਨੇ, ਕਹਿੰਦੇ ਅਸੀਂ ਘਰ ਦੇ ਵਿੱਚ ਵੜਨ ਨਹੀਂ ਦਿੰਦੇ, ਆਪਣੇ ਘਰ 'ਚ ਨਹੀਂ ਉਹਨਾਂ ਨੂੰ ਆਉਣ ਦਿੰਦੇ ਜਿਹੜਾ ਕੇਸ ਕਤਲ ਕਰਵਾ। ਫਿਰ ਉਹ ਜਿਹੜੇ ਜਿਵੇਂ ਪਿੰਡ ਹੁੰਦੇ ਨਾ, ਉਹ ਪੰਦਰਾਂ ਵੀਹਾਂ ਵੀਹਾਂ ਘਰਾਂ ਦੇ ਉਹਨਾਂ ਨੇ ਇਕੱਠਾ, ਪੰਦਰਾਂ ਵੀਹ ਵੀਹ ਘਰ ਨੇ, ਉਹ ਡੇਰਾ ਕਹਿੰਦੇ ਉਹਨੂੰ, ਉਹ ਡੇਰੇ 'ਚ ਨਹੀਂ ਵੜਨ ਦਿੰਦੇ ਉਹਨਾਂ ਨੂੰ, ਮਤਲਬ ਆਪਣੇ ਪਿੰਡ 'ਚ ਨਹੀਂ ਵੜਨ ਦਿੰਦੇ ਵੀ ਇਹਨਾਂ ਨਾਲ ਕਿਸੇ ਨੇ ਸਾਂਝ ਨਹੀਂ ਰੱਖਣੀ, ਇਹ ਅੱਜ ਕੇਸ ਕਤਲ ਕਰਾ। ਹੋਰ ਉਹਨਾਂ ਨੂੰ ਕੁਝ ਨਹੀਂ ਪਤਾ, ਬਸ ਇੰਨਾ ਪਤਾ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਆਹ ਕੇਸ ਦਿੱਤੇ ਨੇ, ਅਸੀਂ ਇਹਨਾਂ ਦੀ ਸੰਭਾਲ ਕਰਨੀ, ਅਸੀਂ ਸਿੱਖ ਹਾਂ। ਉਹਨਾਂ ਤੱਕ ਪਹੁੰਚ ਜਿਵੇਂ ਜਿਵੇਂ ਬਣ ਰਹੀ ਉਵੇਂ ਉਵੇਂ ਠੀਕ ਹੈ, ਸਿੱਖ ਅੱਜ ਜ਼ਿੰਮੇਵਾਰੀ ਆਪਣੀ ਸਮਝ ਰਹੇ ਨੇ ਵੀ ਸਾਡਾ ਹਿੱਸਾ ਨੇ ਉਹਨਾਂ ਨੂੰ ਸੰਭਾਲਣਾ, ਸਾਡਾ ਫਰਜ਼ ਬਣਦਾ, ਸਿੱਖ ਲੀਡਰਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ। ਖੈਰ ਉਹ ਸਾਰੇ ਆਏ, ਮਾਲਕ ਪਾਤਸ਼ਾਹ ਕਹਿੰਦੇ ਭਾਈ ਲਿਆਓ ਸ਼ਸਤਰ, ਇਹ ਸੇਵਾ ਕਰਨਗੇ ਹੁਣ ਸਾਰੇ। ਫਿਰ ਸਾਰੇ ਸ਼ਸਤਰ ਤੋਸ਼ੇਖਾਨੇ ਦੇ ਵਿੱਚੋਂ ਕਢਵਾਏ, ਖਾਸ ਖਜ਼ਾਨੇ ਲੱਗੇ ਨਿਕਾਸਨ, ਖਜ਼ਾਨਿਆਂ ਦੇ ਵਿੱਚੋਂ ਕੱਢਣ ਲੱਗੇ ਸ਼ਸਤਰ, ਜਾਤੀ ਖੜਗ ਨਾਨਾ, ਅਨੇਕਾਂ ਤਰ੍ਹਾਂ ਦੀਆਂ ਕਿਰਪਾਨਾਂ ਹੀ ਨੇ ਜਿਹੜੀਆਂ ਹੁਣ ਤਿਆਰ ਕੀਤੀਆਂ ਹੋਈਆਂ, ਤੇ ਉਹਨਾਂ ਨੂੰ ਤੋਸ਼ੇਖਾਨੇ ਵਿੱਚੋਂ ਕੱਢਣ ਲੱਗੇ ਖਾਨਾ।
1: ਤੇ ਗੇ ਆਯੁਤ ਖੜਗ ਦੁਧਾਰੇ, ਤੋਮਰ ਸੈਫ ਕਿਰਪਾਨਾ,
0: ਤੇਗੇ ਵੱਡੇ ਵੱਡੇ ਤੇਗੇ ਜਿਹੜੇ ਉਹ, ਫਿਰ ਖੜਗਾਂ ਕਿਰਪਾਨਾਂ ਜਿਹੜੀਆਂ ਦੋ ਧਾਰੇ ਖੰਡੇ ਰੂਪ 'ਚ, ਸੈਫ ਰੂਪ 'ਚ, ਸਰੋਈ ਰੂਪ 'ਚ, ਇਹ ਸਾਰੀਆਂ ਕਿਰਪਾਨਾਂ ਇਹਨਾਂ ਦੀ ਨਾ ਜੀ ਹੈ। ਜੇ ਆਪਾਂ ਸਿੱਧੇ ਸ਼ਬਦ ਵਰਤੀਏ ਤਾਂ ਆਪਾਂ ਇਹੀ ਕਹਿੰਦੇ ਵੀ ਕਿਰਪਾਨ ਹੈ, ਪਰ ਜਦੋਂ ਤੇਗੇ ਦੀ ਗੱਲ ਕਰਾਂਗੇ ਉਹਦਾ ਆਕਾਰ ਵੱਖਰਾ ਹੈ, ਸੈਫ ਦੀ ਗੱਲ ਕਰਾਂਗੇ ਉਹਦਾ ਆਕਾਰ ਵੱਖਰਾ ਹੈ, ਬਣਤਰ ਵੱਖਰੀ ਹੋ ਜਾਂਦੀ, ਸਰੋਈ ਦੀ ਗੱਲ ਕਰਾਂਗੇ ਉਹਦੀ ਬਣਤਰ ਵੱਖਰੀ ਹੋ ਜਾਂਦੀ, ਅਤੇ ਜਦੋਂ ਹੈ ਨਾ ਅਲੱਗ ਅਲੱਗ ਕਿਰ, ਜੇ ਇੱਕ ਸ਼ਬਦ ਵਰਤੀਏ ਫਿਰ ਸਾਰੀਆਂ ਹੀ ਕਿਰਪਾਨਾਂ ਨੇ, ਸਰੋਈ ਕਿਰਪਾਨ ਹੈ, ਸੈਫ ਕਿਰਪਾਨ ਹੈ, ਤੇਗਾ ਵੀ ਕਿਰਪਾਨ ਹੈ ਨਾ, ਦੋ ਧਾਰੇ ਰੂਪ 'ਚ ਖੰਡੇ ਜਿਹੜਾ, ਜੇ ਉੱਦਾਂ ਵੇਖੀਏ ਫਿਰ ਆਪਾਂ ਕਹਿੰਦੇ ਭਾਈ ਕਿਰਪਾਨ ਹੈ, ਹੈ ਸਾਰੇ ਹੀ ਵੱਖਰੇ, ਆਕਾਰ ਇਹਨਾਂ ਸਾਰਿਆਂ ਦਾ ਹੀ ਵੱਖਰਾ ਹੈ ਨਾ। ਤੇਗੇ ਵੀ ਕੱਢ ਲਏ, ਖੜਗਾਂ ਵੀ ਕੱਢ ਲਈਆਂ ਦੋ ਧਾਰੇ, ਤੋਮਰ ਨੇਜੇ ਵੀ ਕੱਢ ਲਏ, ਕਿਰਪਾਨ, ਸਾਰੇ ਤਰ੍ਹਾਂ ਦੇ ਜਿਹੜੇ ਸ਼ਸਤਰ ਨੇ ਉਹ ਹੁਣ ਤੋਸ਼ੇਖਾਨੇ ਵਿੱਚੋਂ ਕੱਢੇ ਖਾਨਾ।
1: ਦੁਬਿਦਾ ਸਰੋਹੀ ਨਿਮਸੀ ਖਰਚੇ, ਮਿਸ਼ਰੀ ਦਵੈ ਜੁਗਧਾਰੀ,
0: ਕਹਿੰਦੇ ਵੀ ਦੋ ਤਰ੍ਹਾਂ ਦੀਆਂ ਤੇ ਸਰੋਹੀਆਂ ਹੀ ਨੇ ਜਿਹੜੀਆਂ ਕੱਢੀਆਂ ਨੇ, ਉਸ ਖਜ਼ਾਨੇ ਦੇ ਵਿੱਚੋਂ ਤੇ ਉਹ ਸਾਰੀਆਂ ਜਿਹੜੀਆਂ ਤੇਗਾਂ ਕੱਢੀਆਂ ਨੇ ਨਾ, ਜਿੰਨੀਆਂ ਕਿਰਪਾਨਾਂ ਕੱਢੀਆਂ, ਉਹਨਾਂ ਦੀ ਧਾਰ ਬੜੀ ਤੇਜ਼ ਹੈ, ਬਹੁਤ ਤੇਜ਼ ਤਿੱਖੀਆਂ ਨੇ ਉਹ ਸਾਰੀਆਂ, ਤਿਆਰ ਬਹੁਤ ਸੋਹਣੇ ਤਰੀਕੇ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ ਤਿਆਰ ਕੀਤੀਆਂ ਹੋਈਆਂ ਨੇ। ਮਿਸਰ ਦੀ ਤਲਵਾਰ ਜਿਹੜੀ ਉਹ ਵੀ ਕੱਢ ਲਈ, ਗੁਜਰਾਤ ਦੀਆਂ ਬਣੀਆਂ ਹੋਈਆਂ ਜਿਹੜੀਆਂ ਉਹ ਵੀ ਕੱਢ ਲਈਆਂ ਕਿਰਪਾਨਾਂ। ਇਹ ਸਾਰੇ ਸ਼ਸਤਰ ਨੇ ਜਿਨ੍ਹਾਂ ਦੀ ਹੁਣ ਸੇਵਾ ਸੰਭਾਲ ਵਾਸਤੇ ਉਹਨਾਂ ਨੂੰ ਤੋਸ਼ੇ ਖਾਨੇ ਵਿੱਚੋਂ ਕੱਢਿਆ ਜਾਂਦਾ ਹੈ।
1: ਮਾਨੀ ਰੋਹਲ ਵੀ ਮਗਰਬ ਖਿਰਚ ਜੁਣਬੀ ਜਾਤੀ,
0: ਇਲਮਾਨੀ ਵੀ ਹਨਾ, ਇਹ ਵੀ ਤਲਵਾਰ ਦੀ ਇੱਕ ਕਿਸਮ ਹੈ, ਕਿਰਪਾਨ ਦੀ ਇੱਕ ਕਿਸਮ ਹੈ। ਇਸੇ ਤਰ੍ਹਾਂ ਹਲਬੀ ਮਗਰਬ ਕਿਰਚਾਂ, ਇਹ ਸਾਰੇ ਸ਼ਸਤਰ ਨੇ, ਸ਼ਸਤਰਾਂ ਦੇ ਨਾਮ ਨੇ ਜਿਹੜਾ ਕਵੀ ਜੀ ਜ਼ਿਕਰ ਕਰ ਰਹੇ। ਅਤੇ ਇਹ ਸਾਰੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਨ ਦੇ ਲਈ ਉਹਨਾਂ ਸਾਰਿਆਂ ਨੂੰ ਤੋਸ਼ੇ ਖਾਨੇ ਵਿੱਚੋਂ ਕੱਢ ਕੇ ਅਤੇ ਸਿੱਖਾਂ ਨੇ ਮਾਲਕ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਨੀ ਸ਼ੁਰੂ ਕੀਤੀ, ਭਾਵ ਸ਼ਸਤਰਾਂ ਦੀ ਸੇਵਾ ਸੰਭਾਲ ਹੋਣ, ਉਹਨਾਂ ਦੀ ਸਾਫ ਸਫਾਈ ਜਿਹੜੀ ਉਹ ਕਰਨ ਲੱਗੇ ਨੇ। ਕਿਵੇਂ ਸਾਰੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ, ਕਿਵੇਂ ਫਿਰ ਉਹਨਾਂ ਸ਼ਸਤਰਾਂ ਦੀ ਸੰਭਾਲ ਕੀਤੀ ਜਾਂਦੀ ਹੈ। ਧੰਨ ਗੁਰੂ ਕਲਗੀਧਰ ਸਾਹਿਬ, ਉੱਥੇ ਹੋਰ ਕਿਹੜੇ ਕਿਹੜੇ ਬਚਨ ਨੇ ਜੋ ਆਪਣੀ ਰਸਨਾ ਤੋਂ ਕਰਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟਾਨਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰਾ ਅਮਿਤ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੁੱਚੇ ਪ੍ਰਬੰਧ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਅੱਜ ਸੰਪੂਰਨਤਾ ਸਤਿਗੁਰਾਂ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਅਵਸਰ ਪ੍ਰਾਪਤ ਹੋਇਆ। ਸੋ ਸਾਰੇ ਗੁਰਮੁਖ ਪਿਆਰਿਆਂ ਦਾ, ਜਿਹੜੇ ਜਿਹੜੇ ਵੀ ਇਸ ਗੁਰੂ ਘਰ ਦੀ ਟਹਿਲ ਸੇਵਾ ਪ੍ਰਧਾਨ ਜੀ, ਸਾਰੇ ਗੁਰਮੁਖ ਪਿਆਰੇ ਸਭ ਦਾ ਧੰਨਵਾਦ ਹੈ। ਔਰ ਗੁਰੂ ਕੇ ਵਜ਼ੀਰਾਂ ਦਾ, ਗ੍ਰੰਥੀ ਸਿੰਘ ਸਾਹਿਬਾਨ, ਸਾਰੇ ਸੇਵਾਦਾਰਾਂ ਦਾ ਸਭ ਦਾ ਧੰਨਵਾਦ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਜਿਤਨੇ ਕੁ ਸਰੀਰ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰ ਸਭ ਨੂੰ ਚੜ੍ਹਦੀ ਕਲਾ ਦੇ, ਅਰੋਗਤਾ ਤੰਦਰੁਸਤੀਆਂ ਸੇਵਾ ਸਿਮਣ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ, ਕੀਰਤਨ ਕਰਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਬੜੇ ਪਿਆਰ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਆਨੰਦ

ਬਹੁਤ ਬਹੁਤ ਧੰਨਵਾਦ। ਕੋਈ ਰਸਨਾ ਖਾਲੀ ਨਾ ਜਾਵੇ, ਸਾਰੇ ਬੜੇ ਪਿਆਰ ਵਿੱਚ ਆਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਰਨਾ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਹ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ।

ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਵੇ ਸਾਹਿਬ ਸਿਉ ਮੇਲ ਘਰ ਘਰ ਉਹ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਆਵਨ

ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੁਏ ਚ ਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ

ਸਹਿ ਸਵ ਨੈਣ ਨਨ ਨੈਣ ਹੈ ਤੋਇ ਕਉ ਸਹਿ ਸਮੂਰਤ ਨਨਾ ਏਕ ਤੋਹੀ ਸਹਿਤ ਪਦ ਬਿਮਲ ਨਨ ਏਕ ਪਦ ਗੰਦ ਬਿਣ ਸਹਿ ਸਵ ਗੰਦਿ ਵਿਚਲਤ ਮੋਹੀ ਸਾਮੈ ਜੋਤ ਜੋਤ ਐ ਸੋਏ ਤਿਸਦੈ ਚਾਨਣ ਸਾਮੈ ਚਾਨਣ ਹੋਏ

ਸਾਖਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਂ ਮੈਂ ਕੰਡਾ ਹੈ। ਜਿਉਂ ਜਿਉਂ ਚਲਿਆ ਚੁਬੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਣ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ

0: ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਸੱਚੇ ਤੁਧਾ ਕੇ ਲੱਖ ਕਰੋੜ, ਸੱਚੇ ਸਭ ਤਾਂ, ਸੱਚੇ ਸਭ ਜੋ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਣ ਸੱਚ, ਜੋ ਮਰ ਜੰਮੈ ਸੋ ਕੱਚ ਨੀ ਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਦਾ ਵੱਡਾ ਨਾਂ, ਵੱਡੀ ਵਡਿਆਈ ਜੇ ਸੱਚ ਨਿਆ, ਵੱਡੀ ਵਡਿਆਈ ਦਾ ਨਿਚਲ ਥਾ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ ਬੁੱਝ ਸੁਭਾਓ।

ਆਖੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਬਿਨਾ ਇੱਕ ਨਾ ਪਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏ ਬੁਪੇ ਆਖਣਾ ਜਾਪੇ ਜਾਂ ਕਿਸੇ ਆਣੇ ਰਾਹ ਨਾਨਕ ਗੁਰਮੁਖ ਜਾਣੀਏ ਜਾਪੋ।

0: ਛੱਡੇ ਵਿਡਾਉਣੇ। ਬਿਸਮਾਦ ਤਰਤੇ ਬਿਸਮਾਦ ਖਾਣੀ, ਬਿਸਮਾਦ ਸਾਧ ਲੱਗੇ ਪ੍ਰਾਣੀ। ਬਿਸਮਾਦ ਸੰਜੋਗ ਬਿਸਮਾਦ ਵਿਜੋਗ, ਬਿਸਮਾਦ ਭੁੱਖ ਬਿਸਮਾਦ ਕੋ। ਬਿਸਮਾਦ ਸਿਫਤ ਬਿਸਮਾਦ ਸਲਾਹ, ਬਿਸਮਾਦ ਉਜੜ ਬਿਸਮਾਦ ਰਾਹ। ਬਿਸਮਾਦ ਨੇੜੇ ਬਿਸਮਾਦ ਦੂਰ, ਬਿਸਮਾਦ ਦੇਖੇ ਹਾਜ਼ਰਾ ਹਜ਼ੂਰ। ਵੇਖ ਵਿਡਾ ਰਹਿਆ ਬਿਸਮਾਦ, ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ।
1: ਗੁਰ ਦਿਸੈ ਗੁਰ ਸੁਣੀਐ ਗੁਰ ਭਾਉ ਸੁਖ ਸਾਰ, ਗੁਰ ਪਤਲਿਆ ਕਸ਼ੇ ਗੁਰ ਤੁਸਰਵ ਆਕਾਰ, ਗੁਰ ਮੇਦ ਪ੍ਰਾਣ ਕਤੇਬਾ ਗੁਰ ਤੁਸਰਵ ਵਿਚਾਰ।

0: ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੇ ਸਦਵਾਓ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਗਨ ਕੱਢੇ ਵੇਗਾਰ ਪੈ ਵਿੱਚ ਤਾਤੇ ਦੱਬੇ ਪਾ ਪੈ ਵਿੱਚ ਇੰਦ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕਹੋ ਕਰੋੜੀ ਚਲਤ ਅਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਵਰਗੇ ਤੇਰਾ ਅਮਰਵਾਰ ਕਿਤਿਆਂ ਕੰਨ ਕਹਾਣੀਆਂ ਕਿਤੇ ਵਿਚਾਰ ਖੇਤਰ ਚ ਮੰਗਤੇ ਗੜਮੁੜ ਪੂਰੇ ਤਾਰ

직장 어떻게

ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਲਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ

ਕਤ ਨਿਵਾਸ ਆਪ ਤਪਾਵਸ ਕਰਿਓ, ਸੱਚ ਸਿਰ ਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ, ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ, ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ, ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ। ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਗਹਿਰ ਗੰਭੀਰ ਅਥਾ ਅਤ ਵੱਡ ਸੋ ਪਰ, ਸਦਾ ਸਭ ਬਿਦ ਰਤਨਾਗਰ, ਸੰਤ ਮਰਾਲ ਕਰਹਿ ਕੰਤੂ ਹਲ ਤਿੰਨ ਜ

ਸੈਨ ਮਧੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਾ ਜਸੋਦ ਜਿਸੈ ਦਹੀ ਪਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਤਰਤ ਹੀ ਚਾਹੇ ਜਿਉ ਸਤ ਸਾਚ ਸ਼੍ਰੀ ਨਿਵਾਸ ਆ

ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਤਾਰੀ, ਅਗਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਤਿਆਯੋ।

ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਗੁਰੂ ਸਮਰੱਥ ਗਹਿ ਕਰਿਆ ਤ੍ਰੂ ਬੁੱਧ ਸੁਮਤ ਸੰਹਾਰਣ ਕੋ ਫੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਣ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨ ਵਿਚਾਰਨ ਕੋ ਹਰ ਨਾਮ ਬੋਹਿਥ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕੋ ਜਿਨ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਚਵਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਸੋਰ ਠਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 615 ਅਤੇ 616 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭੇਜੀ ਕੇ ਸਰਵਨ ਕਰਨਾ ਕਰੀਏ ਜੀ। ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ।

ਸਲੋਕ ਮਹਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰਕਨ ਗੋਪਾ ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੁਰਜਵਤਾ ਸਗਲੀ ਧਰਤੀ ਮਾਲਤਨ ਬਰਤਨ ਸਰਜਨ ਜਾ ਨਾਨਕ ਮੁਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।

ਪਾਦ ਨਿਰੰਕਾਰ ਸਤਨਾਮ ਜਪ ਕੇ ਸੁਗਲ ਹਨ ਸੇਵਕ ਸੇਵਕ ਨੂੰ ਚੜਾਵ ਨਿਰੰਜਨ ਮਚਾ ਸਿੱਖੀ ਸਿੱਖਿਆ ਗੁਰ ਵਿਚਾਰ ਕਰਮ ਲਗਾਏ ਪਾਰ ਕੋਲੋ ਚਰਖਾ ਚੱਕੀ ਚੱਕ ਥਲ ਬਰੁਲੈ ਬਹੁਤਾਨੰਦ ਲਾਟੂ ਮਧਾਨੀਅਨ ਗਾ ਪੰਖੀ ਪਾਉਂਦੇ ਲੈਣ ਸਾਥ ਸੋਏ ਝਾੜ ਪਾਈ ਅਜੰਤ ਨਾਨਕ ਪਾਉਂਦੇ ਅਗਣਤ ਨਾ ਅੰਤ ਬੰਦਨ ਮਨ ਪਵਾਏ ਸੋਏ ਪਾਇਆ ਕਟਣ ਸੰਤ ਹੋਏ

0: ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾ ਤੀਰਥ ਨਾ ਵਿਅਰਚਾ ਪੂਜਾ ਅਗਰ ਬਸ ਬਹਿਕਾਰ ਜੋਗੀ ਸੁਨ ਤਿਆਵਨ ਜੇਤੇ ਅਲਖ ਨਾਮ ਕਰਤਾ ਸੁਖਮ ਮੂਰਤ ਨਾਨਰੰਜਨ ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਕੁਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਵ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਬੇਕਾਰ ਇੱਕ ਹੁੰਦਾ ਖਾਇ ਚਲੇ ਥਾਓ ਤਿੰਨਾ ਪੇਕਾ ਇਕਾ ਜਲ ਥਲ ਜੀਆਂ ਪੁਰੀਆਂ ਰੋਆਂ ਆਕਾਰ ਆਇਆ ਕਾ ਓਏ ਜੇ ਆਖੇ ਸੋ ਤੋਹੇ ਜਾਣੇ ਤਿੰਨਾ ਪੀ ਤੇਰੀ ਸਾ ਨਾਨਕ ਭਗਤਾਂ ਪੁਕਸਲਾ ਸਚਨਾ ਮਿਆਦਾ ਸਦਾਨੰਦ ਹੈ ਦੇ ਰਾਤੇ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੀ ਪੇ ਕਮਿਆ ਖਟ ਪੰਡਿਟਾਂ ਕੀ ਜਲਦੀ

ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਵਤਾ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਫਰੀਏ ਹੋਂ ਵਿੱਚ ਤੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤੀ ਉਪਾਇਆ ਹੋਮੇ ਬੁਝੇ ਤਾਂ ਦਰ ਸੁਝੇ ਗਿਆਨ ਵੀ ਹੋਣਾ ਕਥ ਕਥ ਲੁਝੇ ਨਾਨਕ ਹੁਕਮੀ ਲਿਖੀਏ ਲੇ ਨਾਨਕ ਹੁਕਮੀ ਲਿਖੀਏ ਲੇ ਜੇਹਾ ਵੇਖੇ ਦੇਹਾ ਵੇਖ ਮਹੱਲਾ ਦੂਜਾ।

ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾ ਵਰ ਪੰਡਾਂ ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿਉ ਪਾਏ ਕੈ ਸਮਾਲੇ ਸਵਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀ ਬਾਣੀ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਕ ਮਹੱਲਾ ਪਹਿਲਾ।

Thank you.